ਅਸਲਾਮ ਅਲੈਕੁਮ ਵਨ ਐਫ ਐਮ ਪਾਕਿਸਤਾਨ ਦੇ ਲੋਟੇਸ਼ਨ ਤੋਂ ਆਵਾਜ਼ ਇੱਕ ਜੀ ਤੁਹਾਡੇ ਆਪਣੇ ਮੇਜ਼ਬਾਨ ਵਸੀਮ ਅਹਿਮਦ ਦੀ, ਸਾਰੇ ਭੈਣਾਂ ਤੇ ਭਰਾਵਾਂ ਤੇ ਸੱਜਣਾਂ ਤੇ ਬੇਲੀਆਂ ਨੂੰ ਪ੍ਰੋਗਰਾਮ ਪ੍ਰੋਨੇ ਸਾਡੇ ਦੇ ਵਿੱਚ ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ। ਅਤੇ ਜਨਾਬ ਅੱਜ ਦੇ ਦਿਨ ਤੁਹਾਡੇ ਵਾਸਤੇ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹੈ ਨਾਦਰਾ ਦੀ ਇਨਫੋਰਮੇਸ਼ਨ ਦੇ ਹਵਾਲੇ ਨਾਲ, ਅਤੇ ਨਾਦਰਾ ਦੇ ਬਾਰੇ 'ਚ ਜੋ ਵੀ ਤੁਸੀਂ ਸਵਾਲ ਕਰਨਾ ਚਾਹੋ ਤੁਸੀਂ ਸਵਾਲ ਕਰ ਸਕਦੇ ਜੇ, ਔਰ ਅਸੀਂ ਜਨਰਲ ਇਨਫੋਰਮੇਸ਼ਨ ਦਿੰਦੇ ਹਾਂ। ਨਾਦਰਾ ਦੇ ਵੱਡੇ ਵੱਡੇ ਅਫਸਰਾਂ ਨੂੰ ਆਪਣੇ ਦਫ਼ਤਰ 'ਚ ਬੁਲਾਉਂਦੇ ਹਾਂ, ਔਰ ਜਿਹੜੀ ਇਨਫੋਰਮੇਸ਼ਨ ਇੱਧਰ ਉੱਧਰ ਜਿਹੜੀ ਮਾਲੂਮਾਤ ਸਾਨੂੰ ਮਿਲਦੀ ਹੈ, ਕਦੀ ਉਹ ਸਹੀ ਹੁੰਦੀ ਹੈ ਕਦੀ ਉਹ ਗਲਤ ਹੁੰਦੀ ਹੈ, ਉਹਨੂੰ ਬਿਲਕੁਲ ਸਹੀ ਤਰੀਕੇ ਨਾਲ ਬਿਲਕੁਲ ਸਹੀ ਠੀਕ ਠਾਕ ਫਸਟ ਕਲਾਸ ਜਿਹੜੀ ਇਨਫੋਰਮੇਸ਼ਨ ਹੈ ਨਾ ਉਹ ਤੁਹਾਡੇ ਵਾਸਤੇ ਦਿੱਤੀ ਜਾਂਦੀ ਹੈ ਇਸ ਪ੍ਰੋਗਰਾਮ ਦੇ ਵਿੱਚ, ਜਿਹਦਾ ਨਾਂ ਹੈਗਾ ਪ੍ਰੋਨੇ ਸਾਡੇ। ਅਤੇ ਇਹਦੇ ਵਿੱਚ ਪੈਦਾਇਸ਼, ਵਫਾਤ, ਸ਼ਾਦੀ ਅਤੇ ਤਲਾਕ ਦੇ ਅੰਦਰਾਜ਼ ਦੇ ਉੱਤੇ ਵੀ ਗੱਲਬਾਤ ਕੀਤੀ ਜਾਂਦੀ ਹੈ। ਸ਼ਨਾਖਤੀ ਕਾਰਡ ਕਿੱਦਾਂ ਬਣਾਉਣਾ ਹੈਗਾ, ਆਰਾਮ ਨਾਲ ਬਣ ਜਾਂਦਾ ਹੈਗਾ ਕਿ ਮੁਸ਼ਕਿਲ ਹੁੰਦੀ ਆ, ਉਹ ਗੁਆਚ ਗਿਆ ਖੜਾਜ ਗਿਆ ਅਤੇ ਕੋਈ ਗੱਲ ਨਹੀਂ, ਉਹਨੂੰ ਲੱਭ ਲੈਂਦੇ ਹਾਂ, ਦੁਬਾਰਾ ਬਣਾ ਲੈਂਦੇ ਹਾਂ। ਬੜੀ ਆਸਾਨੀਆਂ ਬੜੀਆਂ ਸੋਹਣੀਆਂ ਬੜੀ ਆਸਾਨ ਤਰਕੀਬਾਂ ਸਾਨੂੰ ਇਹ ਸਾਡੇ ਅਫਸਰ ਜਿਹੜੇ ਨੇ ਆ ਕੇ ਦੱਸਦੇ ਨੇ ਨਾਦਰਾ ਦੇ। ਅਤੇ ਸਾਡੇ ਮਹਿਮਾਨ ਹੈਗੇ ਨੇ ਜਨਾਬ ਮੁਹੰਮਦ ਅਜ਼ੀਮ, ਅਸਿਸਟੈਂਟ ਡਾਇਰੈਕਟਰ ਕੰਪਲਾਈਂਸ ਸੈਕਸ਼ਨ ਰੀਜਨਲ ਹੈੱਡ ਆਫਿਸ ਨਾਦਰਾ ਲਾਹੌਰ। ਮੁਹੰਮਦ ਅਜ਼ੀਮ ਸਾਹਿਬ, ਤੁਹਾਨੂੰ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਜੀ ਆਇਆਂ

0: ਗੱਲ ਹੈਗੀ ਹੈ ਕਿ ਬੇਸ਼ੁਮਾਰ ਲੋਕ ਜਿਹੜੇ ਨੇ ਉਹ ਹਾਲੇ ਵੀ ਨਾਦਰਾ ਦੇ ਜਿਹੜੀਆਂ ਇਨਫੋਰਮੇਸ਼ਨ ਨੇ, ਯਾਨੀ ਨਾਦਰਾ ਜਿਹੜਾ ਇਦਾਰਾ ਹੈ, ਜਿਹੜਾ ਸ਼ਨਾਖਤੀ ਕਾਰਡ ਬਣਾਉਂਦਾ ਹੈ, ਜਿਹੜਾ ਡਾਟਾ ਬੇਸ ਇਕੱਠੀ ਕਰਦਾ, ਪੂਰੇ ਮੁਲਕ ਦੇ ਲੋਕਾਂ ਦੀ ਜਿੱਥੇ ਜਿੱਥੇ ਵੀ ਉਹ ਮੌਜੂਦ ਨੇ ਉਹਨਾਂ ਦੀ ਜਿਹੜੀ ਬੇਸਿਕ ਇਨਫੋਰਮੇਸ਼ਨ ਹੈ ਉਹ ਜਿਹੜਾ ਇਦਾਰਾ ਜਮ੍ਹਾਂ ਕਰਦਾ ਉਹ ਨਾਦਰਾ ਹੈ।
1: ਬਿਲਕੁਲ ਜੀ, ਇਸੇ ਤਰ੍ਹਾਂ ਜੀ।
0: ਤੇ ਉਹਦੇ ਵਿੱਚ ਬੇਸ਼ੁਮਾਰ ਲੋਕਾਂ ਨੂੰ ਬਹੁਤ ਸਾਰਾ ਪਤਾ, ਔਰ ਬੇਸ਼ੁਮਾਰ ਲੋਕਾਂ ਨੂੰ ਬਿਲਕੁਲ ਵੀ ਘੱਟ ਪਤਾ, ਬਹੁਤ ਥੋੜਾ ਪਤਾ। ਉਹਦੇ ਬਾਰੇ 'ਚ ਅਸੀਂ ਸਭ ਤੋਂ ਪਹਿਲੇ ਤੁਹਾਡੇ ਕੋਲ ਸਵਾਲ ਕਰਾਂਗੇ ਕਿ ਨਾਦਰਾ ਜਿਹੜਾ ਡਾਟਾ ਬੇਸ ਤੋਂ ਇਲਾਵਾ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਸਰਵਿਸਿਜ਼ ਨੇ ਜਿਹੜੀਆਂ ਉਹ ਪਬਲਿਕ ਨੂੰ ਦਿੰਦਾ ਹੈ?
1: ਨਾਦਰਾ ਜੀ ਜਿਹੜਾ ਬੇਸਿਕ ਜਿਹੜਾ ਹੈ ਉਹ ਤਾਂ ਸ਼ਨਾਖਤ ਦਿੰਦਾ ਵੇ
0: ਜੀ,
1: ਸਾਡੇ ਜਿੰਨੇ ਵੀ ਪਾਕਿਸਤਾਨੀ ਸਿਟੀਜ਼ਨ ਨੇ ਉਹਨਾਂ ਦੀ ਸ਼ਨਾਖਤ ਦਾ ਇੱਕ ਅਦਾਰਾ ਹੈ ਕਿ ਅਸੀਂ ਤਮਾਮ ਪਾਕਿਸਤਾਨੀ ਸ਼ਹਿਰੀਆਂ ਨੂੰ ਜਿਹੜੀ ਹੈ ਉਹ ਅਸੀਂ ਉਹਨਾਂ ਦੀ ਸ਼ਨਾਖਤ ਦੇਣੀ ਹੈ।
0: ਕੀ ਜ਼ਰੂਰੀ ਹੈ ਇਹ ਸ਼ਨਾਖਤ? ਮਤਲਬ ਪਹਿਲੇ ਵੀ ਜ਼ਮਾਨੇ ਵਿੱਚ ਤਾਂ ਲੋਕ ਪਿੰਡਾਂ ਥਾਵਾਂ 'ਚ, ਸਹਿਰਾਵਾਂ 'ਚ, ਦੂਰ ਦਰਾਜ ਇਲਾਕਿਆਂ 'ਚ ਪੈਦਾ ਹੁੰਦੇ ਸੀ, ਔਰ ਉੱਥੇ ਹੀ ਉਹ ਸਾਰੀ ਦੁਨੀਆ ਉਹਨਾਂ ਨੂੰ ਆਪਣੇ ਇਲਾਕੇ 'ਚ ਉੱਥੇ ਹੀ ਸਾਰੀ ਜ਼ਿੰਦਗੀ ਲੰਘਦੀ ਸੀ, ਉੱਥੇ ਇੱਕ ਦੂਸਰੇ ਨੂੰ ਜਾਣ ਪਛਾਣ ਹੁੰਦੀ ਸੀ, ਅਤੇ ਇਹ ਜ਼ਰੂਰੀ ਹੈ ਕਿ ਇਹਦੇ ਵਿੱਚ ਆਇਆ ਜਾਏ?
1: ਜੀ ਜੀ ਬਿਲਕੁਲ ਜੀ, ਨਾਦਰਾ ਤੋਂ ਪਹਿਲੇ ਵੀ ਰਜਿਸਟ੍ਰੇਸ਼ਨ ਤਾਂ ਹੁੰਦੀ ਸੀ। ਨਾਦਰਾ ਤੋਂ ਪਹਿਲੇ ਜਿਹੜਾ ਅਦਾਰਾ ਸੀ ਉਹਦਾ ਨਾਂ ਸੀ ਡਾਇਰੈਕਟਰ ਜਨਰਲ ਆਫ ਰਜਿਸਟ੍ਰੇਸ਼ਨ, ਜਿਹਨੂੰ DGR ਕਹਿੰਦੇ ਨੇ, ਉਹ ਲੋਕਾਂ ਨੂੰ ਮੈਨੂਅਲ ਸ਼ਨਾਖਤੀ ਕਾਰਡ ਜਾਰੀ ਕਰਦਾ ਸੀ।
0: ਅੱਛਾ, ਸ਼ਨਾਖਤੀ ਕਾਰਡ ਤੋਂ ਅਗਰ ਅਸੀਂ ਪਿਛਲੇ ਉਸ ਤੋਂ ਪਿੱਛੇ ਵੀ ਚਲੇ ਜਾਏ ਜਦੋਂ ਪਾਕਿਸਤਾਨ ਬਣਿਆ, ਉਸ ਵੇਲੇ ਕੀ ਸੂਰਤ ਹਾਲ ਸੀ ਰਜਿਸਟ੍ਰੇਸ਼ਨ ਦੀ?
1: ਉਸ ਟਾਈਮ ਤੇ ਰਜਿਸਟ੍ਰੇਸ਼ਨ ਤੇ ਉਹ ਇਸ ਤਰ੍ਹਾਂ ਦੀ ਨਹੀਂ ਸੀ ਜਿਸ ਤਰ੍ਹਾਂ ਬਾਅਦ ਚ ਸਨ 71 ਤੋਂ ਬਾਅਦ ਜਿਹੜੀ ਰਜਿਸਟ੍ਰੇਸ਼ਨ ਸਟਾਰਟ
0: ਹੋਈ ਦੇ ਵਿੱਚ ਸਟ੍ਰੀਮਲਾਈਨ ਹੋਇਆ ਸਾਰਾ,
1: ਸਟ੍ਰੀਮਲਾਈਨ ਹੋਇਆ। ਇਹ ਜਿਹੜੇ ਸਾਡੇ ਵਜ਼ੀਰ-ਏ-ਆਜ਼ਮ ਸਨ, ਕੀ ਨਾਮ ਉਹਨਾਂ ਦਾ, ਭੁੱਟੋ ਸਾਹਿਬ, ਉਹਨਾਂ ਨੇ ਇਹਦਾ ਇਨੀਸ਼ੀਏਟਿਵ ਲਿਆ ਸੀ। ਉਹਨਾਂ ਦਾ ਪਹਿਲਾ ਜਿਹੜਾ ਮੈਨੂਅਲ ਆਈ ਡੀ ਕਾਰਡ ਬਣਿਆ ਸੀ ਉਹ ਸਭ ਤੋਂ ਪਹਿਲੇ ਉਹਨਾਂ ਦਾ ਬਣਿਆ,
0: ਉਹਨਾਂ ਦਾ ਬਣਿਆ ਸੀ। ਬਿਲਕੁਲ ਠੀਕ ਹੈ, ਬਲਕਿ ਪਿੱਛੇ ਸੋਸ਼ਲ ਮੀਡੀਆ ਦੇ ਉੱਤੇ ਮੇਰੀ ਨਜ਼ਰ ਵੀ ਪਈ ਸੀ ਉਹਨਾਂ ਦੀ ਫੋਟੋ 'ਤੇ, ਉਸ ਸ਼ਨਾਖਤੀ ਕਾਰਡ ਦੀ ਫੋਟੋ 'ਤੇ।
1: ਜੀ ਜੀ ਬਿਲਕੁਲ ਜੀ,
0: ਮਤਲਬ ਸਭ ਤੋਂ ਪਹਿਲੇ ਉਹਨਾਂ ਦਾ ਵਜ਼ੀਰ-ਏ-ਆਜ਼ਮ ਪਾਕਿਸਤਾਨ ਦਾ ਕਾਰਡ ਬਣਿਆ ਸੀ।
1: ਜੀ ਜੀ, ਉਹਦਾ ਉਹ DGR ਜਿਹੜਾ ਸਾਡਾ ਅਦਾਰਾ ਹੈ, ਉਹਨਾਂ ਨੇ ਉਹ ਸਭ ਤੋਂ ਪਹਿਲੇ ਪਾਕਿਸਤਾਨੀ ਸਿਟੀਜ਼ਨ ਦਾ ਜਿਹੜਾ ਸ਼ਨਾਖਤੀ ਕਾਰਡ ਜਾਰੀ ਕੀਤਾ ਸੀ ਮੈਨੂਅਲ, ਉਹ ਵਜ਼ੀਰ-ਏ-ਆਜ਼ਮ ਸਾਹਿਬ ਦਾ ਕੀਤਾ
0: ਹੋ ਗਿਆ। ਅੱਛਾ, ਉਹ 71 ਦੇ ਵਿੱਚ ਮਤਲਬ ਉਸੇ ਜ਼ਮਾਨੇ ਦੇ ਇਸ਼ਾਰੀ ਨਿਜ਼ਾਮ ਵੀ ਸ਼ੁਰੂ ਹੋਇਆ ਸੀ?
1: ਜੀ ਜੀ ਬਿਲਕੁਲ,
0: ਕਿਲੋਗ੍ਰਾਮ ਔਰ ਮੀਟਰ ਔਰ ਕਿਲੋਮੀਟਰ ਇਹ ਚੀਜ਼ਾਂ ਵੀ ਉਸੇ ਜ਼ਮਾਨੇ ਸ਼ੁਰੂ ਹੋਈ। ਬਿਲਕੁਲ ਠੀਕ ਹੋ ਗਿਆ। ਲੋ ਜਨਾਬ, ਸਭ ਤੋਂ ਪਹਿਲੀ ਇਨਫੋਰਮੇਸ਼ਨ ਸਾਡੇ ਤੱਕ ਪਹੁੰਚ ਗਈ ਜੀ, ਸ਼ਨਾਖਤੀ ਕਾਰਡ ਦਾ ਇਜਰਾ ਕਦੋਂ ਹੋਇਆ ਸੀ ਔਰ ਉਸ ਤੋਂ ਬਾਅਦ ਡਿਵੈਲਪਮੈਂਟ ਹੁੰਦੀ ਗਈ? ਜੀ,
1: ਉਸ ਤੋਂ ਬਾਅਦ ਜੀ ਨਾਦਰਾ ਜਿਹੜਾ ਸੀ ਉਹ ਸਨ 2000 'ਚ ਇਹਨੇ ਉਸ ਜਿਹੜਾ DGR ਮਹਿਕਮਾ ਸੀ ਉਹਦੇ ਨਾਲ ਮਰਜ ਹੋ ਕੇ ਇਹਨੇ ਇੱਕ ਮਹਿਕਮਾ ਬਣਾਇਆ ਜਿਹਦਾ ਪੂਰਾ ਨਾਮ ਬਣ ਗਿਆ ਨਾਦਰਾ, ਜਿਹਦੀ ਮਤਲਬ ਇਹ ਬਣਦਾ ਜੀ ਨੈਸ਼ਨਲ ਡਾਟਾਬੇਸ ਐਂਡ ਰਜਿਸਟ੍ਰੇਸ਼ਨ ਅਥਾਰਟੀ।
0: ਜੀ,
1: ਇਹ ਲੋਕਾਂ ਦੇ ਜਿਹੜੇ ਮੈਨੂਅਲ ਰਿਕਾਰਡ ਸਨ ਉਹਨਾਂ ਨੂੰ ਅਸੀਂ ਕੰਪਿਊਟਰਾਈਜ਼ ਸਟਾਰਟ ਕੀਤਾ ਕਰਨਾ, ਤਾਂ ਕਿ ਲੋਕਾਂ ਨੂੰ ਇੱਕ ਬੇਸਿਕ ਜਿਹੜਾ ਉਹਨਾਂ ਦੀ ਸ਼ਨਾਖਤ ਹੈ ਉਹ ਕੰਪਿਊਟਰਾਈਜ਼ ਤਰੀਕੇ ਨਾਲ ਅਸੀਂ ਜਾਰੀ ਕਰ ਸਕੀਏ।
0: ਬਿਲਕੁਲ ਠੀਕ ਹੋ ਗਿਆ। ਅੱਛਾ, ਇਹਦੇ ਵਿੱਚ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਹੈ ਨਾ, ਨਾਦਰਾ ਦਾ ਅਗਰ ਜ਼ਿਕਰ ਆਉਂਦਾ ਨਾ ਤਾਂ ਸਭ ਤੋਂ ਪਹਿਲੇ ਲੋਕਾਂ ਦੇ ਦਿਨ ਦੇ ਸ਼ਨਾਖਤੀ ਕਾਰਡ ਆਉਂਦਾ।
1: ਜੀ ਜੀ,
0: ਯਾਨੀ CNIC।
1: ਹਾਂਜੀ,
0: ਅਤੇ ਉਹਦੇ ਬਾਰੇ 'ਚ ਸਾਨੂੰ ਇਨਫੋਰਮੇਸ਼ਨ ਦੱਸੋ ਕਿ ਉਹ ਕਿਵੇਂ ਬਣਦਾ ਹੈ, ਔਰ ਅਗਰ ਉਹਦੇ ਬਣਾਉਣ ਵਾਸਤੇ ਕਿਹੜੇ ਕਿਹੜੇ ਸਾਨੂੰ ਡਾਕੂਮੈਂਟਸ ਦੀ ਰਿਕੁਆਇਰਮੈਂਟ ਹੁੰਦੀ ਹੈ, ਔਰ ਉਸ ਤੋਂ ਪਹਿਲੇ ਸ਼ਨਾਖਤੀ ਕਾਰਡ ਤੋਂ ਪਹਿਲੇ ਕਿਹੜਾ ਡਾਕੂਮੈਂਟ ਹੋਣਾ ਬੜਾ ਜ਼ਰੂਰੀ ਹੈ ਕਿ ਅਸੀਂ ਸ਼ਨਾਖਤੀ ਕਾਰਡ ਬਣਵਾ ਸਕੀਏ?
1: ਹਾਂਜੀ, ਜਿਹੜਾ ਬੇਸਿਕ ਡਾਕੂਮੈਂਟ ਹੈ ਉਹ ਸ਼ਨਾਖਤੀ ਕਾਰਡ ਵਾਸਤੇ, ਉਹ ਤਾਂ ਤੁਹਾਡੇ ਮਾਂ ਬਾਪ ਦੇ ਸ਼ਨਾਖਤੀ ਕਾਰਡ ਨੇ। ਅੱਜ ਕੱਲ੍ਹ ਨਾਦਰਾ ਨੇ ਇੱਕ ਮੁਹਿੰਮ ਸਟਾਰਟ ਕੀਤੀ ਹੈ ਖਾਸ ਤੌਰ 'ਤੇ ਔਰਤਾਂ ਵਾਸਤੇ, ਕਿ ਔਰਤਾਂ ਦੀ ਰਜਿਸਟ੍ਰੇਸ਼ਨ ਦੀ ਜਿਹੜੀ ਕਹਿੰਦੇ ਹਾਂ ਤਦਾਦ ਸੀ ਉਹ ਘੱਟ ਸੀ, ਉਹਨੂੰ ਪੂਰਾ ਕਰਨ ਵਾਸਤੇ ਕਿ ਉਹ ਮਰਦਾਂ ਦੀ ਜਿਹੜੀ ਰਜਿਸਟ੍ਰੇਸ਼ਨ ਦੀ ਤਦਾਦ ਹੈ ਉਹਨੂੰ ਬਰਾਬਰ ਕਰਨ ਵਾਸਤੇ ਔਰਤਾਂ ਵਾਸਤੇ ਨਾਦਰਾ ਨੇ ਇੱਕ ਇਨੀਸ਼ੀਏਟਿਵ ਲਿਆ ਕਿ ਉਹਨੂੰ ਬਰਥ ਸਰਟੀਫਿਕੇਟ ਤੋਂ ਬਗੈਰ ਔਰਤਾਂ ਨੂੰ ਰਜਿਸਟਰ ਕੀਤਾ ਜਾ ਰਿਹਾ।
0: ਅੱਛਾ ਅੱਛਾ ਜੀ, ਵਾਹ ਵਾਹ ਵਾਹ, ਕਿਉਂਕਿ ਅਕਸਰ ਲੋਕਾਂ ਕੋਲ ਬਰਥ ਸਰਟੀਫਿਕੇਟ, ਜਨਮ ਪਰਚੀ ਜਿਹੜੀ ਹੈ ਉਹ ਗੁਆ ਜਾਂਦੀ ਹੈ ਜਾਂ ਨਹੀਂ ਹੁੰਦੀ, ਅਤੇ ਉਹ ਸ਼ਨਾਖਤੀ ਕਾਰਡ ਤੋਂ ਹੀ ਰਹਿ ਜਾਂਦੇ।
1: ਜੀ ਬਿਲਕੁਲ, ਕਾਫੀ ਲੋਕਾਂ ਦਾ ਇਹ ਮਸਲਾ ਆਉਂਦਾ ਸੀ ਕਿ ਉਹਨਾਂ ਕੋਲ ਸ਼ਨਾਖਤੀ ਜਿਹੜਾ ਦਸਤਾਵੇਜ਼ ਹਨ ਉਹ ਨਹੀਂ ਮੌਜੂਦ ਹੁੰਦੇ ਸਨ, ਜਿਹਦੀ ਵਜ੍ਹਾ ਤੋਂ ਉਹ ਆਪਣੇ ਸ਼ਨਾਖਤੀ ਕਾਰਡ ਵਿੱਚ ਤਾਖੀਰ ਹੋ ਰਹੀ ਸੀ ਉਹਨਾਂ ਦੀ, ਅਤੇ ਇਸ ਵਾਸਤੇ ਨਾਦਰਾ ਨੇ ਖਾਸ ਤੌਰ 'ਤੇ ਔਰਤਾਂ ਵਾਸਤੇ ਇਨੀਸ਼ੀਏਟਿਵ ਲਿਆ ਕਿ ਉਹ ਬਗੈਰ ਜਨਮ ਪਰਚੀ ਤੋਂ ਆਪਣਾ ਫਸਟ ਟਾਈਮ ਜਿਹੜਾ ਸ਼ਨਾਖਤੀ ਕਾਰਡ ਹੈ ਉਹ ਬਣਵਾ ਸਕਦੇ ਨੇ ਕਿਸੇ ਵੀ ਦਫ਼ਤਰ ਤੋਂ ਜਾ ਕੇ।
0: ਬਿਲਕੁਲ ਠੀਕ ਹੋ ਗਿਆ। ਅਤੇ ਜਨਾਬ, ਜਿਹੜੇ ਲੋਕ ਸਾਡਾ ਪ੍ਰੋਗਰਾਮ ਸੁਣ ਰਹੇ ਨੇ ਉਹਨਾਂ ਵਾਸਤੇ ਇੱਕ ਬੜੀ ਖੁਸ਼ਖਬਰੀ ਹੈ ਕਿ ਜੀ, ਅਗਰ ਖਵਾਤੀਨ ਘਰ 'ਚ ਮੌਜੂਦ ਨੇ ਔਰ ਉਹਨਾਂ ਦੀ ਜਨਮ ਪਰਚੀ ਜਾਂ ਬਰਥ ਸਰਟੀਫਿਕੇਟ ਨਹੀਂ ਹੈਗਾ, ਤਾਂ ਉਹਨਾਂ ਨੂੰ ਸ਼ਨਾਖਤੀ ਕਾਰਡ ਬਿਲਕੁਲ ਆਸਾਨੀ ਨਾਲ ਬਣਾ ਦਿੱਤਾ ਜਾਏਗਾ। ਅਤੇ ਸਾਡੇ ਨਾਲ ਮੌਜੂਦ ਨੇ ਮੁਹੰਮਦ ਅਜ਼ੀਮ, ਅਸਿਸਟੈਂਟ ਡਾਇਰੈਕਟਰ ਕੰਪਲਾਈਂਸ ਸੈਕਸ਼ਨ ਨਾਦਰਾ ਲਾਹੌਰ, ਔਰ ਅਸੀਂ ਇਹਨਾਂ ਦੇ ਨਾਲ ਬੇਸ਼ੁਮਾਰ ਗੱਲਾਂ ਕਰਨੀਆਂ ਨੇ। ਸਾਡੇ ਕੋਲ ਵੇਲਾ ਬੜਾ ਥੋੜ੍ਹਾ ਹੁੰਦਾ, ਇਸ ਵਾਸਤੇ ਅਸੀਂ ਜਲਦੀ ਜਲਦੀ ਬੋਲਦੇ ਹਾਂ ਤਾਂ ਕਿ ਜਲਦੀ ਜਲਦੀ ਇਨਫੋਰਮੇਸ਼ਨ ਲੋਕਾਂ ਤੱਕ ਪਹੁੰਚ ਜਾਏ। ਅਤੇ ਜਨਾਬ ਮੈਨੂੰ ਇਹ ਦੱਸੋ ਕਿ ਸ਼ਨਾਖਤੀ ਕਾਰਡ ਬਣਾਉਣ ਵਾਸਤੇ ਬੇ ਫੋਰਮ ਦੀ ਬੜੀ ਜ਼ਰੂਰਤ ਹੁੰਦੀ ਹੈ, ਅਤੇ ਬੇ ਫੋਰਮ ਕਿਵੇਂ ਬਣਦਾ ਅਤੇ ਕਦੋਂ ਬਣਦਾ ਅਤੇ ਕਿਵੇਂ ਬਣਾਇਆ ਜਾਂਦਾ?
1: ਅੱਛਾ ਜੀ, ਬੇ ਫੋਰਮ ਜਿਹੜਾ ਹੈ ਜੀ 18 ਸਾਲ ਤੋਂ ਘੱਟ ਜਿਹੜਾ ਉਮਰ ਦਾ ਬੱਚੇ ਹੁੰਦੇ ਨੇ ਉਹਨਾਂ ਵਾਸਤੇ ਬੇ ਫੋਰਮ ਜਾਰੀ
0: ਕੀਤਾ। ਮਤਲਬ ਜਦੋਂ ਬੱਚਾ ਪੈਦਾ ਹੁੰਦਾ ਅਤੇ ਉਹਦੀ ਰਜਿਸਟ੍ਰੇਸ਼ਨ

0: ਇਹ ਉਹੀ ਬੇਫਾਰਮ ਹੈ ਜਾਂ ਉਹ ਕੁਛ ਹੋਰ ਚੀਜ਼ ਹੈ?
1: ਦੀ ਜੀ, ਸਭ ਤੋਂ ਪਹਿਲੇ ਜਿਹੜਾ ਬੱਚੇ ਦੀ ਪੈਦਾਇਸ਼ ਤੋਂ ਬਾਅਦ ਜਿਹੜੀ ਰਜਿਸਟ੍ਰੇਸ਼ਨ ਹੁੰਦੀ ਹੈ ਉਹ ਉਹਦੀ ਜਨਮ ਪਰਚੀ ਦੀ ਹੁੰਦੀ ਹੈ। ਉਹ ਜਿਹੜੀ ਜਨਮ ਪਰਚੀ ਦੀ ਰਜਿਸਟ੍ਰੇਸ਼ਨ ਹੈ ਉਹਨਾਂ ਵਾਸਤੇ ਜਿਹੜਾ ਅਦਾਰਾ ਹੈ ਉਹ ਯੂਨੀਅਨ ਕੌਂਸਲ ਹੈ
0: ਜੀ।
1: ਉਹ ਲੋਕਲ ਗੌਰਮੈਂਟ ਦਾ ਅਦਾਰਾ ਵੇ, ਉਹਦੇ ਵਿੱਚ ਤੁਸੀਂ ਆਪਣੇ ਬੱਚੇ ਦਾ ਅੰਦਰਾਜ ਕਰਵਾਉਣਾ ਹੈ। ਅਗਰ ਬੱਚਾ ਤੁਹਾਡਾ ਕਿਸੇ ਹੋਸਪਿਟਲ ਹੀ ਪੈਦਾ ਹੋਇਆ ਉਹਦੇ ਹਸਪਤਾਲ ਦੀ ਪਰਚੀ ਤੁਸੀਂ ਲੈ ਲੈਣੀ ਹੈ। ਅਗਰ ਘਰ 'ਚ ਪੈਦਾ ਹੋਇਆ ਤਾਂ ਉਹ ਤੁਸੀਂ ਇੱਕ ਫਾਰਮ ਲੈ ਕੇ ਯੂਨੀਅਨ ਕੌਂਸਲ ਤੋਂ ਉਹਨੂੰ ਪੂਰ ਕਰਕੇ ਤੁਸੀਂ ਯੂਨੀਅਨ ਕੌਂਸਲ 'ਚ ਜਮ੍ਹਾਂ ਕਰਾਓਗੇ। ਨਾਲ ਉਹ ਬੱਚੇ ਦੇ ਮਾਂ ਬਾਪ ਦੇ ਆਈਡੀ ਕਾਰਡ ਦੀਆਂ ਕਾਪੀਆਂ ਲੱਗਣਗੀਆਂ, ਉਹਨਾਂ ਦਾ ਰਿਹਾਇਸ਼ੀ ਸਬੂਤ ਲੱਗੇਗਾ, ਅਤੇ ਉੱਥੋਂ ਉਸ ਯੂਨੀਅਨ ਕੌਂਸਲ ਤੋਂ ਉਹਨਾਂ ਨੂੰ ਜਨਮ ਪਰਚੀ ਜਾਰੀ ਹੋ ਜਾਏਗੀ।
0: ਬਿਲਕੁਲ ਠੀਕ ਹੈ।
1: ਉਸ ਜਨਮ ਪਰਚੀ ਤੋਂ ਬਾਅਦ ਤੁਸੀਂ ਉਹ ਜਨਮ ਪਰਚੀ ਲੈ ਕੇ ਤੁਸੀਂ ਨਾਦਰਾ ਦੇ ਦਫਾਤਰ ਜਾਣਾ, ਕਿਸੇ ਵੀ ਦਫਤਰ ਜਾਣਾ ਆਪਣੇ ਕਰੀਬੀ, ਉੱਥੇ ਜਾ ਕੇ ਤੁਸੀਂ ਜਨਮ ਪਰਚੀ ਅਤੇ ਮਾਂ ਬਾਪ ਦੋਨੋਂ ਸਾਥ ਚਲੇ ਜਾਣ, ਅਤੇ ਵਰਨਾ ਦੋਨਾਂ ਵਿੱਚੋਂ ਇੱਕ ਜਾ ਸਕਦਾ ਹੈ। ਨਾਲ ਉਹ ਜਾ ਕੇ ਉਹਦਾ ਬੇਫਾਰਮ ਅਪਲਾਈ ਕਰੇਗਾ।
0: ਦੋਵਾਂ 'ਚੋਂ ਕੋਈ ਇੱਕ ਵੀ ਜਾ ਸਕਦਾ
1: ਜੀ, ਦੋਨਾਂ ਵਿੱਚੋਂ ਕਿਸੇ ਇੱਕ ਕੋਈ ਵੀ ਇੱਕ ਵੀ ਜਾ ਸਕਦਾ ਜੀ ਉੱਥੇ। ਤਾਂ ਉਹ ਉੱਥੇ ਜਾ ਕੇ ਜੀ ਬੇਫਾਰਮ ਅਪਲਾਈ ਕਰਨਗੇ, ਅਤੇ ਬੱਚੇ ਦਾ ਜੀ ਪਹਿਲੀ ਰਜਿਸਟ੍ਰੇਸ਼ਨ ਹੁੰਦੀ ਹੈ ਉਹਨੂੰ ਅਸੀਂ ਬੇਫਾਰਮ ਕਹਿੰਦੇ ਹਾਂ, ਜਾਂ ਇੰਗਲਿਸ਼ ਨੂੰ CRC ਕਹਿੰਦੇ ਹਾਂ, ਚਾਈਲਡ ਰਜਿਸਟ੍ਰੇਸ਼ਨ ਸਰਟੀਫਿਕੇਟ।
0: ਜੀ ਜੀ, ਇਹ ਲਫ਼ਜ਼ ਬੇ ਜਿਹੜਾ ਹੈ ਇਹ ਕਿੱਥੋਂ ਤੁਸੀਂ ਮਤਲਬ ਨਾਦਰਾ ਨੇ ਤਲਾਸ਼ ਕੀਤਾ? ਇਹਦਾ ਕੋਈ ਬੈਕਗਰਾਊਂਡ ਹੈ?
1: ਜੀ ਜੀ, ਇਸਦਾ ਬਿਲਕੁਲ ਬੈਕਗਰਾਊਂਡ ਹੈ। ਇਹ DGR ਕੇ ਅੰਦਰ ਤਿੰਨ ਕਿਸਮ ਕੇ ਫਾਰਮ ਹੋਤੇ ਥੇ, ਜਿਸਕੋ ਫਾਰਮ ਅਲਿਫ ਫਾਰਮ ਬੇ ਵੀ ਕਹਤੇ ਥੇ। ਫਾਰਮ ਅਲਿਫ ਜੋ ਹੋਤਾ ਥਾ ਵੋ ਬੰਦੇ ਕਾ ਹੈ ਜਿਸਕੇ ਮਤਲਬ ਕੋਈ ਫੈਮਿਲੀ ਕਾ ਹੈਡ ਆ, ਉਸਕਾ ਸਾਰਾ ਇੱਕ ਵਾਈਫ ਉਸਕੇ ਉੱਪਰ ਹੋਤੇ ਥੇ
0: ਜੀ।
1: ਔਰ ਜੋ ਬੇ ਫਾਰਮ ਜੇ ਫਾਰਮ ਬੇ ਹੋਤਾ ਥਾ ਉਸਕੇ ਅੰਦਰ ਉਸਕੇ ਬੱਚੋਂ ਕੇ ਤਮਾਮ ਵਾਈਫ
0: ਉਹਨੂੰ ਅੱਗੇ ਕੰਟੀਨਿਊ ਕੀਤਾ
1: ਜੀ ਜੀ। ਅਸੀਂ ਉਸੀ ਲਫ਼ਜ਼ ਨੂੰ ਅੱਗੇ ਕੰਟੀਨਿਊ ਨਾਦਰਾ ਨੇ ਕਰਕੇ ਉਹਨੂੰ ਬੇ ਫਾਰਮ ਦਾ ਲਫ਼ਜ਼ ਦਿੱਤਾ, ਕਿਉਂਕਿ ਲੋਕਾਂ ਵਾਸਤੇ ਉਹ ਆਸਾਨ ਸੀ ਕਿਉਂਕਿ ਲੋਕਾਂ ਨੇ ਪਹਿਲੇ ਉਸ ਤਰ੍ਹਾਂ ਆਪਣੇ ਬੱਚਿਆਂ ਨੂੰ ਦਰਜ ਕਰਵਾਇਆ।
0: ਬਿਲਕੁਲ ਠੀਕ, ਕਿਉਂਕਿ ਪਹਿਲੇ ਉਹ ਪਾਪੂਲਰ ਸੀ, ਲੋਕਾਂ ਨੂੰ ਪਤਾ ਸੀ ਉਹਦੇ ਬਾਰੇ 'ਚ
1: ਜੀ ਜੀ।
0: ਬੇ ਫਾਰਮ ਇਸ ਵਾਸਤੇ ਹੁੰਦਾ
1: ਜੀ ਜੀ,
0: ਉਹਨੂੰ ਤਾਂ ਕਿ ਲੋਕਾਂ ਵਾਸਤੇ ਮਜ਼ੀਦ ਕੋਈ ਮੁਸ਼ਕਿਲ ਨਾ ਪੈਦਾ ਹੋਵੇ
1: ਜੀ। ਬਿਲਕੁਲ,
0: ਅਸੀਂ ਕੰਟੀਨਿਊ ਜੇ ਬਚਪਨ 'ਚ ਬੱਚਿਆਂ ਦਾ ਨਾਂ ਰੱਖਿਆ ਹੁੰਦਾ, ਪੱਪੂ ਕਿੱਥੇ ਗਿਆ, ਬਿੱਲਾ ਕਿੱਥੇ ਗਿਆ, ਤੇ ਉਹ ਬਿੱਲਾ ਹੀ ਚੱਲਦਾ ਸਾਰੇ
1: ਜੀ ਜੀ ਜੀ। ਬਿਲਕੁਲ, ਇਸੇ ਤਰ੍ਹਾਂ ਜੀ।
0: ਲੋ ਜੀ, ਵਰਵਰ FM ਦੇ ਲੋਟੇਸ਼ਨ ਤੋਂ ਤੁਸੀਂ ਸੁਣਦੇ ਪਏ ਜੇ ਪ੍ਰੋਗਰਾਮ ਨਾਦਰਾ ਦੇ ਹਵਾਲੇ ਨਾਲ, ਖਸੂਸੀ ਰੇਡੀਓ ਪ੍ਰੋਗਰਾਮ ਪ੍ਰੋਨੇ ਸਾਡੇ, ਅਤੇ ਇਹਦੇ ਵਿੱਚ ਤੁਸੀਂ ਕੋਈ ਸਵਾਲ ਕਰਨਾ ਚਾਹੋ ਤਾਂ ਕਰ ਸਕਦੇ ਜੇ। ਟੈਲੀਫੋਨ ਨੰਬਰ 0420-1100-1101, ਇਹਦੇ 'ਤੇ ਕਾਲ ਕਰਕੇ ਤੁਸੀਂ ਕੋਈ ਨਾਦਰਾ ਦੇ ਹਵਾਲੇ ਨਾਲ, ਸ਼ਨਾਖਤੀ ਕਾਰਡ ਦੇ ਹਵਾਲੇ ਨਾਲ, ਸ਼ਾਦੀ ਦੇ ਹਵਾਲੇ ਨਾਲ, ਤਲਾਕ ਦੇ ਹਵਾਲੇ ਨਾਲ, ਅਗਰ ਕੋਈ ਵਫਾਤ ਹੁੰਦੀ ਹੈ ਤਾਂ ਉਹਦੇ ਹਵਾਲੇ ਨਾਲ, ਅਤੇ ਇਸ ਤਰ੍ਹਾਂ ਹੀ ਕੋਈ ਵੀ ਇਨਫੋਰਮੇਸ਼ਨ ਅਗਰ ਤੁਸੀਂ ਲੈਣਾ ਚਾਹੋ ਤਾਂ ਲੈ ਸਕਦੇ ਜੇ। ਔਰ ਉਹਦੇ ਨਾਲ ਨਾਲ ਤੁਸੀਂ ਕੋਈ ਵੀ ਇਨਫੋਰਮੇਸ਼ਨ ਦੇ ਬਾਰੇ 'ਚ ਡਿਟੇਲ ਪੁੱਛਣਾ ਚਾਹੋ, ਪੱਕੀ ਇਨਫੋਰਮੇਸ਼ਨ ਲੈਣਾ ਚਾਹੋ, ਤਾਂ ਸਾਡੇ ਪ੍ਰੋਗਰਾਮ 'ਚ ਸ਼ਾਮਿਲ ਹੋ ਸਕਦੇ ਜੇ। ਅਤੇ ਮੁਹੰਮਦ ਅਜ਼ੀਮ ਸਾਹਿਬ, ਅਗਲਾ ਸਵਾਲ ਮੇਰਾ ਇਹ ਹੈ ਕਿ ਪੈਦਾਇਸ਼ ਦੀ ਰਜਿਸਟ੍ਰੇਸ਼ਨ ਨਾ ਹੋਣ ਦੇ ਵਿੱਚ ਅੱਗੋਂ ਕੀ ਮਸਲੇ ਪੈਂਦੇ ਨੇ? ਮਤਲਬ ਕਿਸੇ ਨੇ ਕੋਈ ਬੰਦਾ ਬੜਾ ਈਜ਼ੀ ਹੈ, ਉਹਨੂੰ ਟਾਈਮ ਹੀ ਨਹੀਂ ਮਿਲਦਾ ਪਿਆ ਕਿ ਬੱਚੇ ਦੀ ਰਜਿਸਟ੍ਰੇਸ਼ਨ ਕਰਵਾ ਲਵੇ, ਉਹ ਲੇਟ ਹੋ ਗਿਆ, ਲੇਟ ਹੁੰਦਾ ਜਾ ਰਿਹਾ, ਅਤੇ ਉਹਦੇ 'ਚ ਕੀ ਮਸਲੇ ਮਸਾਇਲ ਪੈਦਾ ਹੋ ਸਕਦੇ ਨੇ?
1: ਸਰ, ਇਹਦੇ ਵਿੱਚ ਮਸਲਾ ਤਾਂ ਐਸਾ ਕੋਈ ਵੀ ਨਹੀਂ ਹੈਗਾ। ਤੁਸੀਂ ਹੁਣ ਤਾਂ ਨਾਦਰਾ ਦੀ ਜਿਹੜੀ ਐਪਲੀਕੇਸ਼ਨ ਹੈਗੀ ਹੈ ਪਾਕ ਆਈ ਡੀ ਦੇ ਨਾਲ,
0: ਸਰ ਉਸ ਬੰਦੇ ਵਾਸਤੇ ਕੀ ਮਸਲੇ ਮਸਾਇਲ ਪੈਦਾ ਹੋ ਸਕਦੇ ਨੇ?
1: ਜਿਹੜਾ ਬੰਦੇ ਵਾਸਤੇ ਤਾਂ ਸਰ ਬੜੇ ਮਸਲੇ ਨੇ ਜੀ। ਉਹਦੇ ਅਗਰ ਜਨਮ ਪਰਚੀ ਨਹੀਂ ਹੋਏਗੀ ਤਾਂ ਉਹਦੇ ਬੱਚੇ ਦਾ ਬੇਫਾਰਮ ਦਰਜ ਨਹੀਂ ਹੋਏਗਾ, ਅਗਰ ਬੇਫਾਰਮ ਨਹੀਂ ਹੋਏਗਾ ਉਸ ਬੱਚੇ ਦਾ ਸਕੂਲ 'ਚ ਐਡਮਿਸ਼ਨ ਨਹੀਂ ਹੋ ਸਕਦਾ, ਅਗਰ ਖੁਦਾ ਨਾ ਖਾਸਤਾ ਬੱਚੇ ਨੂੰ ਕਿਸੇ ਹੋਸਪਿਟਲ ਜਾਣਾ ਪੈਂਦਾ ਹੋਵੇ ਸਰਕਾਰੀ, ਤਾਂ ਉਹਨੂੰ ਹਸਪਤਾਲ ਦੇ ਵਿੱਚ ਉਹਦਾ ਐਡਮਿਸ਼ਨ ਨਹੀਂ ਹੋ ਸਕਦਾ। ਅਤੇ ਇਹ ਬੇਫਾਰਮ ਜਿਹੜਾ ਹੈ ਉਸ ਬੱਚੇ ਦੀ ਸ਼ਨਾਖਤ ਹੈ, ਜਿਸ ਤਰ੍ਹਾਂ ਇੱਕ ਜਵਾਨ ਬੰਦੇ ਦੀ 18 ਸਾਲ ਤੋਂ ਵੱਡੇ ਬੰਦੇ ਵਾਸਤੇ ਇੱਕ ਸ਼ਨਾਖਤੀ ਕਾਰਡ ਜਿੰਨਾ ਜ਼ਰੂਰੀ ਹੈ, ਉਸੇ ਤਰ੍ਹਾਂ ਇੱਕ ਬੱਚੇ ਵਾਸਤੇ ਉਹ ਬੇਫਾਰਮ ਉਨਾ ਜ਼ਰੂਰੀ ਹੈ, ਉਹ ਉਹਦੀ ਸ਼ਨਾਖਤ ਹੈਗੀ ਹੈ ਜੀ।
0: ਬਿਲਕੁਲ ਠੀਕ ਹੋ ਗਿਆ। ਔਰ ਅੱਜ ਕੱਲ੍ਹ ਕੋਈ ਸਮਾਰਟ ਕਾਰਡ ਵੀ ਬੱਚਿਆਂ ਦੇ ਵੀ ਬਣ ਰਹੇ ਨੇ ਜੀ?
1: ਹਾਂਜੀ ਹਾਂਜੀ, ਜਿਹਨਾਂ ਵਾਸਤੇ ਜਿਹਨਾਂ ਬੱਚੇ ਮਤਲਬ 18 ਸਾਲ ਤੋਂ ਘੱਟ ਬੱਚੇ ਨੇ ਉਹਨਾਂ ਵਾਸਤੇ ਅਸੀਂ ਚਾਈਲਡ ਸਮਾਰਟ ਕਾਰਡ ਇੱਕ ਹੁੰਦਾ ਵੀ ਉਹ ਜਾਰੀ ਕਰਦੇ ਹਾਂ, ਉਹ ਬੇਫਾਰਮ ਦੇ ਬਿਲਕੁਲ ਇਕੁਇਵਲੈਂਟ ਹੀ ਹੁੰਦਾ ਹੈ, ਔਰ ਬੇਫਾਰਮ ਦੀ ਤਰ੍ਹਾਂ ਦਾ ਹੀ, ਮਤਲਬ ਉਹ ਕਾਰਡ ਦੀ ਸ਼ਕਲ 'ਚ ਹੁੰਦਾ ਹੈ ਔਰ ਬੇਫਾਰਮ ਇੱਕ ਪੇਪਰ ਦੀ ਸ਼ਕਲ 'ਚ ਹੁੰਦਾ ਹੈ।
0: ਮਤਲਬ ਦੋਵਾਂ 'ਚੋਂ ਕੋਈ ਇੱਕ ਚੀਜ਼ ਵੀ ਬਣਵਾ ਲਈ ਜੇ
1: ਜੀ, ਦੋਨਾਂ 'ਚੋਂ ਕੋਈ ਚੀਜ਼ ਜਿਹੜਾ ਬੰਦਾ ਚਾਹੁੰਦਾ ਉਹ ਬਣਵਾ ਸਕਦਾ।
0: ਠੀਕ ਹੋ ਗਿਆ। ਅੱਛਾ, ਬੱਚਿਆਂ ਨੂੰ ਜ਼ਰਾ ਕੌਨਫੀਡੈਂਸ ਦੇਣ ਵਾਸਤੇ ਮੇਰਾ ਖਿਆਲ ਕਿ ਸਮਾਰਟ ਕਾਰਡ ਜ਼ਿਆਦਾ ਇੰਪ੍ਰੈਸਿਵ ਹੈ।
1: ਜੀ ਜੀ, ਬਿਲਕੁਲ ਇਹੀ ਹੈ। ਔਰ ਸਾਥ ਇਸਮੇ ਇੱਕ ਚੀਜ਼ ਇਹ ਹੈ ਕਿ ਕੁਛ ਅਦਾਰੇ ਹੈ, ਕੁਛ ਮਤਲਬ ਤਾਲੀਮੀ ਅਦਾਰੇ ਹੈ, ਉਹ ਬੇਫਾਰਮ ਕੀ ਜਗ੍ਹਾ ਜਾਂ ਜਿਸ ਤਰ੍ਹਾਂ ਕੁਛ ਐਸੇ OA ਲੈਵਲਸ ਕੇ ਬੱਚੇ ਹੋਤੇ ਹੈ ਉਨਕੇ ਪੇਪਰੋਂ ਕੇ ਲੀਏ ਵੀ ਇਸਕੇ ਲੀਏ ਇਹ ਇਸਤੇਮਾਲ ਹੁੰਦਾ ਹੈ।
0: ਅੱਛਾ, ਮਤਲਬ ਉਹਦੀ ਲੇਟੈਸਟ ਮਾਡਰਨ ਫਾਰਮ ਕਹਿ ਲਓ।
1: ਜੀ ਜੀ, ਜਿਹੜੇ ਬੱਚੇ ਬਾਹਰ ਪੇਪਰ ਵਗੈਰਾ ਦਿੰਦੇ ਨੇ ਅਬਰੋਡ ਵਾਸਤੇ, ਉਹਨਾਂ ਵਾਸਤੇ ਉਹ ਚਾਈਲਡ ਸਮਾਰਟ ਕਾਰਡ ਹੀ ਰਿਕੁਆਇਰਡ ਹੁੰਦਾ ਜੀ।
0: ਠੀਕ ਹੋ ਗਿਆ, ਠੀਕ ਹੋ ਗਿਆ ਜੀ। ਅਤੇ ਅਗਲੀ ਤੁਹਾਡੇ ਕੋਲ ਸਵਾਲ ਮੈਂ ਕਰਾਂ ਕਿ ਸ਼ਾਦੀ ਤੋਂ ਬਾਅਦ ਮੀਆਂ ਬੀਵੀ ਦਾ ਨਾਦਰਾ ਦੇ ਵਿੱਚ ਕਿਹੜੀਆਂ ਕਿਹੜੀਆਂ ਮਾਲੂਮਾਤ ਲਾਜ਼ਮਨ ਅਪਡੇਟ ਕਰਵਾਉਣੀਆਂ ਚਾਹੀਦੀਆਂ ਨੇ? ਸ਼ਾਦੀ ਤੋਂ ਬਾਅਦ ਕਿਹੜੀ ਕਿਹੜੀ ਇਨਫੋਰਮੇਸ਼ਨ ਜਿਹੜੀ ਹੈ ਨਾਦਰਾ ਦੇ ਜਾ ਕੇ ਅਪਡੇਟ ਕਰਵਾਉਣੀ ਚਾਹੀਦੀ?
1: ਸਰ, ਇਹਦੇ ਵਾਸਤੇ ਜਿਹੜਾ ਬੱਚਿਆਂ ਦਾ ਅੰਦਰਾਜ ਹੈ ਨਾ, ਉਸ ਤੋਂ ਪਹਿਲੇ ਵੀ ਮਾਂ ਬਾਪ ਦਾ ਅੰਦਰਾਜ ਲਾਜ਼ਮ ਹੈ ਜੀ। ਜਬ ਤੱਕ ਮਾਂ ਬਾਪ ਕਾ ਅੰਦਰਾਜ ਸ਼ਾਦੀ ਸ਼ੁਦਾ ਨਹੀਂ ਹੋਗਾ, ਵੋ ਆਪਣੇ ਬੱਚੋਂ ਕੋ ਬੇਫਾਰਮ ਦਰਜ ਨਹੀਂ ਕਰਵਾ ਸਕਤੇ ਨਾਦਰਾ ਮੇਂ। ਇਸ ਲਈ ਜੋ ਪਹਿਲੀ ਚੀਜ਼ ਨਾਦਰਾ ਦਫ਼ਤਰ ਤੇ ਅਸੀਂ ਉਹਨਾਂ ਦਾ ਰਿਕਾਰਡ ਦੋਵਾਂ ਦਾ ਸ਼ਾਦੀਸ਼ੁਦਾ ਕਰਾਂਗੇ, ਉਸ ਤੋਂ ਬਾਅਦ ਉਹ ਆਪਣੇ ਬੱਚਿਆਂ ਦਾ ਬੇਫਾਰਮ ਅਪਲਾਈ ਕਰ ਸਕਦੇ ਨੇ।
0: ਬਿਲਕੁਲ ਠੀਕ ਹੈ, ਮਤਲਬ ਅਗਰ ਤੁਸੀਂ ਵਿਆਹ ਕਰਦੇ ਪਏ ਜੇ ਨਾ, ਅੱਜ ਤੁਹਾਡਾ ਵਿਆਹ ਹੋਇਆ ਤੇ ਉਸ ਤੋਂ ਬਾਅਦ ਫੌਰੀ ਤੌਰ ਤੇ ਜਿਹੜਾ ਤੁਹਾਡੇ ਕੋਲ ਫਾਰਮ ਹੈਗਾ ਨਾ ਨਿਕਾਹ ਫਾਰਮ, ਉਹ ਲੈ ਕੇ ਯੂਨੀਅਨ ਕੌਂਸਲ ਦੇ ਦਫ਼ਤਰ ਜਾਣਾ, ਉੱਥੇ ਜਾ ਕੇ ਉਹਨੂੰ ਕੰਪਿਊਟਰਾਈਜ਼ਡ ਕਰਵਾਉਣਾ।
1: ਜੀ ਜੀ ਬਿਲਕੁਲ,
0: ਖਾਲੀ ਮੈਂ ਨਾਲ ਕਰਵਾ ਕੇ ਖੁਸ਼ੀ ਖੁਸ਼ੀ ਵਾਪਸ ਨਾ ਆ ਜਾਣਾ, ਇਹ ਮੇਰਾ ਵਿਆਹ ਹੋਇਆ ਅਤੇ ਠੀਕ ਹੋ ਗਿਆ ਸਾਰਾ ਕੁਝ, ਅਤੇ ਉਹਨੂੰ ਤੁਸੀਂ ਕੰਪਿਊਟਰਾਈਜ਼ ਕਰਵਾਉਣਾ, ਔਰ ਕੰਪਿਊਟਰਾਈਜ਼ ਕਰਵਾਉਣ ਤੋਂ ਬਾਅਦ ਨਾਦਰਾ ਦੇ ਦਫ਼ਤਰ 'ਚ ਲੈ।
1: ਜੀ ਜੀ ਬਿਲਕੁਲ, ਨਾਦਰਾ ਦੇ ਦਫ਼ਤਰ ਆਓਗੇ ਅਤੇ ਤੁਹਾਡਾ ਰਿਕਾਰਡ ਨਾਦਰਾ ਦੇ ਵਿੱਚ ਸ਼ਾਦੀਸ਼ੁਦਾ ਜਦ ਤੱਕ ਨਹੀਂ ਹੋਏਗਾ ਤਾਂ ਤੱਕ ਤੁਸੀਂ ਆਪਣੇ ਬੱਚਿਆਂ ਦਾ ਅੰਦਰਾਜ ਨਹੀਂ ਕਰਵਾ ਸਕਦੇ।
0: ਬਿਲਕੁਲ ਠੀਕ ਹੋ ਗਿਆ ਜੀ, ਅਤੇ ਇਹਦਾ ਮਤਲਬ ਬੱਚਿਆਂ ਦੇ ਪੈਦਾ ਹੋਣ ਦਾ ਇੰਤਜ਼ਾਰ ਨਾ ਕਰੋ, ਬਲਕਿ ਫੌਰੀ ਤੌਰ 'ਤੇ ਆਪਣੀ ਜਿਹੜੀ ਸ਼ਾਦੀ ਦੀ ਰਜਿਸਟ੍ਰੇਸ਼ਨ ਹੈ ਉਹਨੂੰ ਫੌਰੀ ਤੌਰ 'ਤੇ ਕਰਵਾਓ।
1: ਜੀ
0: ਅੱਛਾ ਜੀ, 101 FM ਪਾਕਿਸਤਾਨ ਦੇ ਲੋਟੇਸ਼ਨ ਤੋਂ ਤੁਸੀਂ ਪ੍ਰੋਗਰਾਮ ਸੁਣਦੇ ਪਏ ਜੇ ਪੁਰਾਣੇ ਸਾਡੇ, ਅਤੇ ਸਾਡੇ ਨਾਲ ਮਹਿਮਾਨ ਹੈਗੇ ਨੇ ਮੁਹੰਮਦ ਅਜ਼ੀਮ, ਅਸਿਸਟੈਂਟ ਡਾਇਰੈਕਟਰ ਕੰਪਲਾਈਂਸ ਸੈਕਸ਼ਨ, ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਲੈਣਾ ਚਾਹੋ ਤਾਂ ਸਾਨੂੰ ਤੁਸੀਂ ਕਾਲ ਕਰ ਸਕਦੇ ਜੇ, ਅਤੇ ਟੈਲੀਫੋਨ ਨੰਬਰ 0420-111-0001-01। ਅੱਛਾ ਜੀ, ਸ਼ਾਦੀ ਦੀ ਗੱਲ ਤਾਂ ਹੋ ਗਈ, ਅਤੇ ਇਸ ਵੇਲੇ ਸਾਡੇ ਨਾਲ ਇੱਕ ਕਾਲਰ ਮੌਜੂਦ ਨੇ, ਉਹਨਾਂ ਦੇ ਨਾਲ ਪਹਿਲੇ ਗੱਲ ਕਰਦੇ ਹਾਂ ਕਿ ਉਹ ਸਾਨੂੰ ਕੀ ਕਹਿੰਦੇ ਨੇ, ਫਿਰ ਅੱਗੇ ਚੱਲਦੇ ਹਾਂ। ਅਸਲਾਮ ਅਲੈਕੁਮ, ਹੈਲੋ ਹੈਲੋ, ਓਕੇ ਜੀ, ਉਹਨਾਂ ਦੀ ਆਵਾਜ਼ ਸਾਡੇ ਤੱਕ ਨਹੀਂ ਆ ਰਹੀ। ਓਕੇ ਓਕੇ, ਚਲੋ ਜਦੋਂ ਉਹਨਾਂ ਦੀ ਆਵਾਜ਼ ਆਏਗੀ, ਕਾਲ ਆਏਗੀ, ਤਾਂ ਅਸੀਂ ਉਹਦੇ ਬਾਰੇ 'ਚ ਗੱਲਬਾਤ ਕਰ ਲਾਂਗੇ। ਅੱਛਾ, ਸ਼ਾਦੀ ਦੇ ਬਾਅਦ ਅਸੀਂ ਗੱਲ ਕਰਦੇ ਹਾਂ ਜੀ ਤਲਾਕ ਦੇ ਹਵਾਲੇ ਨਾਲ, ਅਤੇ ਕਦੀ ਕਦੀ ਮਤਲਬ ਐਸੀ ਸੂਰਤ ਹਾਲ ਪੈਦਾ ਹੁੰਦੀ ਹੈ ਕਿ ਤਲਾਕ ਤੱਕ ਨੌਬਤ ਪਹੁੰਚ ਜਾਂਦੀ ਹੈ, ਉਹਦੀ ਕੋਈ ਰਜਿਸਟ੍ਰੇਸ਼ਨ ਜ਼ਰੂਰੀ ਹੈ ਜਾਂ ਸਿਰਫ ਵੈਸੇ ਹੀ ਗੱਲ ਹੀ? ਠੀਕ
1: ਨਹੀਂ ਜੀ ਜੀ, ਉਹਦੀ ਵੀ ਇਸੇ ਤਰ੍ਹਾਂ ਜਿਸ ਤਰ੍ਹਾਂ ਨਿਕਾਹ ਦਰਜ ਹੁੰਦਾ ਹੈ, ਇਸੇ ਤਰ੍ਹਾਂ ਤੁਹਾਡਾ ਤਲਾਕਨਾਮਾ ਵੀ ਯੂਨੀਅਨ ਕੌਂਸਲ 'ਚ ਹੀ ਦਰਜ ਹੁੰਦਾ ਹੈ, ਔਰ ਉਸੀ ਯੂਨੀਅਨ ਕੌਂਸਲ 'ਚ ਤੁਸੀਂ ਆਪਣਾ ਤਲਾਕਨਾਮਾ ਦਰਜ ਕਰਵਾ ਸਕਦੇ ਹੋ ਜਿੱਥੇ ਤੁਹਾਡਾ ਨਿਕਾਹਨਾਮਾ ਦਰਜ ਹੈ।
0: ਜੀ
1: ਠੀਕ ਹੈ ਜੀ, ਤੁਸੀਂ ਅਗਰ ਖੁਦਾ ਨਾ ਕਰਸਾ ਕੋਈ ਐਸਾ ਮਾਮਲਾਤ ਹੋ ਜਾਂਦੇ ਨੇ ਮੀਆਂ ਬੀਵੀ ਦੇ ਦਰਮਿਆਨ ਕਿ ਉਹ ਤਲਾਕ ਤੱਕ ਗੱਲ ਪਹੁੰਚਦੀ ਹੈ, ਤਾਂ ਉਹਦਾ ਵੀ ਤਰੀਕਾ ਕਾਰ ਇਸ ਤਰ੍ਹਾਂ ਹੈ ਕਿ ਅਗਰ ਕੋਈ ਮਰਦ ਹੈ, ਅਗਰ ਉਹ ਆਪਣੀ ਔਰਤ ਨੂੰ ਤਲਾਕ ਦਿੰਦਾ ਹੈ, ਤਾਂ ਉਹਦਾ ਉਹ ਨੋਟਿਸ ਜੇ ਇੱਕ ਸਟਾਮ ਪੇਪਰ ਲੈ ਕੇ ਮੁਤਲਕਾ ਯੂਨੀਅਨ ਕੌਂਸਲ 'ਚ ਉਹ ਐਫੀਡੈਵਿਟ ਜਮ੍ਹਾਂ ਕਰਾਉਂਦਾ, ਔਰ ਉਹਦਾ ਉਹ 3 ਮਹੀਨੇ ਦਾ 3 ਨੋਟਿਸ ਹੁੰਦੇ ਨੇ, ਉਹ 3 ਹਰ 1 ਮਹੀਨੇ ਬਾਅਦ ਇੱਕ ਨੋਟਿਸ ਜਾਰੀ ਹੁੰਦਾ ਹੋਵੇ ਮੁਤਲਕਾ ਔਰਤ ਨੂੰ, ਠੀਕ ਹੈ, ਔਰ ਅਗਰ ਉਹ ਉਸਮੇ ਮੁਸਲਸਲ ਨਹੀਂ ਹੋਤੀ ਚੀਜ਼ੇ, ਉਨ ਦੋਨੋਂ ਮੇਂ ਪੈਚਅਪ ਨਹੀਂ ਹੋਤਾ, ਤੋ ਫਿਰ ਵੋ 3 ਮਹੀਨੇ ਕੇ ਬਾਅਦ 90 ਦਿਨ ਕੇ ਬਾਅਦ ਉਨਕੋ ਇੱਕ ਡਾਇਵੋਰਸ ਸਰਟੀਫਿਕੇਟ ਜਾਰੀ ਕਰ ਦਿੱਤਾ ਹੈ ਯੂਨੀਅਨ ਕੌਂਸਲ ਵੀ।
0: ਠੀਕ ਠੀਕ,
1: ਹਾਂਜੀ
0: ਠੀਕ ਠੀਕ ਹੋ ਗਿਆ, ਔਰ ਉਹ ਤਲਾਕ ਤੋਂ ਬਾਅਦ ਜਿਹੜੀ ਐਜ਼ਵਾਜੀ ਹੈਸੀਅਤ ਹੈ ਉਹਨੂੰ ਤਬਦੀਲ ਕਰਵਾਉਣ ਵਾਸਤੇ ਕਿਹੜੀਆਂ ਕਿਹੜੀਆਂ ਦਸਤਾਵੇਜ਼ਾਤ ਰਿਕੁਆਇਰਡ ਹੁੰਦੀਆਂ?
1: ਹਾਂਜੀ, ਉਸ ਤੋਂ ਬਾਅਦ ਜੀ ਤੁਸੀਂ ਜਿਹੜਾ ਤੁਹਾਨੂੰ ਤਲਾਕਨਾਮਾ ਯੂਨੀਅਨ ਕੌਂਸਲ ਤੋਂ ਜਾਰੀ ਹੁੰਦਾ ਵੀ, ਉਹ ਤੁਸੀਂ ਲੈ ਕੇ ਆਪਣੇ ਨਾਦਰਾ ਦਫ਼ਤਰ ਜਾਣਾ ਹੈ, ਔਰ ਆਪਣੇ ਰਿਕਾਰਡ ਨੂੰ ਸ਼ਾਦੀਸ਼ੁਦਾ ਤੋਂ ਤਲਾਕ ਯਾਫਤਾ ਕਰਵਾਉਣਾ ਹੈ, ਉਹ ਮਰਦ ਵਾਸਤੇ ਵੀ ਜ਼ਰੂਰਤ ਹੈ ਔਰ ਔਰਤ ਵਾਸਤੇ ਵੀ ਜ਼ਰੂਰਤ,
0: ਮਤਲਬ ਦੋਨਾਂ ਵਾਸਤੇ ਜ਼ਰੂਰੀ ਹੈ
1: ਜੀ, ਬਹੁਤ ਜ਼ਰੂਰੀ,
0: ਜੋ ਉੱਥੇ ਤਲਾਕ ਯਾਫਤਾ ਆਪਣੇ ਆਪ ਨੂੰ, ਔਰ ਅਗਰ ਇਹਦੇ ਵਿੱਚ ਇਸ ਸੂਰਤ ਦੇ ਹਾਲ ਦੇ ਵਿੱਚ ਇਸ ਤੋਂ ਇਲਾਵਾ ਮਗਰ ਦੂਸਰੀ ਸੂਰਤ ਹਾਲ ਇਹ ਆ ਕਿ ਅਗਰ ਖੁਦਾ ਨਾ ਖਾਸਤਾ ਦੋਵਾਂ ਮੀਆਂ ਬੀਵੀ 'ਚੋਂ ਕੋਈ ਫੌਤ ਹੋ ਜਾਂਦਾ ਹੈ, ਵਫਾਤ ਪਾ ਜਾਂਦਾ ਹੈ, ਅਤੇ ਫਿਰ ਉਹਨੂੰ ਵੀ ਅਪਡੇਟ ਕਰਵਾਉਣਾ ਪੈਂਦਾ ਜਾ ਕੇ ਆਪਣੇ ਆਪ ਨੂੰ ਜਿਹੜਾ ਦਿੰਦਾ?
1: ਜੀ ਜੀ, ਉਹਨੂੰ ਵੀ ਆਪਣਾ ਅਪਡੇਟ ਕਰਵਾਉਣਾ ਪੈਂਦਾ ਵੇ, ਅਗਰ ਕੋਈ ਕਿਸੇ ਬਰਨ ਦੀ ਔਰਤ ਫੋਤ ਹੋ ਗਈ ਤਾਂ ਆਪਣੇ ਰਿਕਾਰਡ 'ਚ ਉਹਨੂੰ ਆਪਣਾ ਰਣਵਾ ਲਿਖਵਾਏਗਾ, ਇਸੇ ਤਰ੍ਹਾਂ ਅਗਰ ਕੋਈ ਔਰਤ ਦਾ ਹੁੰਦਾ ਵੇ ਤਾਂ ਉਹ ਆਪਣੇ ਰਿਕਾਰਡ ਦੇ ਵਿੱਚ ਉਹਨੂੰ ਆਪਣੀ ਬੇਵਾ ਲਿਖਵਾਉਂਦੀ, ਉਹਦੇ ਵਾਸਤੇ ਉਹਨਾਂ ਨੂੰ ਡੈਥ ਸਰਟੀਫਿਕੇਟ ਰਿਕੁਆਇਰਡ ਹੁੰਦਾ ਵੇ, ਯੂਨੀਅਨ ਕੌਂਸਲ ਤੋਂ ਹੀ ਉਹ ਜਾਰੀ ਹੁੰਦਾ ਕਿ ਜਿਹੜਾ ਵੀ ਮੁਤਵੱਫੀ ਹੈ ਉਹਦਾ ਜਿਹੜਾ ਫੋਤਕੀ ਦੀ ਪਰਚੀ ਹੈ ਉਹ ਤੁਸੀਂ ਯੂਨੀਅਨ ਕੌਂਸਲ ਤੋਂ ਲੈ ਕੇ ਨਾਦਰਾ ਦਫ਼ਤਰ ਲੈ ਕੇ ਜਾਣੀ ਹੈ, ਅਤੇ ਉਹਦੇ ਰਿਕਾਰਡ ਨੂੰ ਤੁਸੀਂ ਕੈਂਸਲ ਕਰਵਾਉਣਾ ਹੈ ਪਹਿਲੇ, ਔਰ ਉਸਨੇ ਆਪਣੇ ਰਿਕਾਰਡ 'ਚ ਬੇਵਾ ਜਾਂ ਰਣਵਾ ਲਿਖਵਾਉਣਾ ਹੈ ਜੀ।
0: ਅੱਛਾ, ਇਹ ਯੂਨੀਅਨ ਕੌਂਸਲ ਜ਼ਰੂਰੀ ਹੈ, ਡਾਇਰੈਕਟ ਨਾਦਰਾ ਕਿਉਂ ਨਹੀਂ ਹੈ ਸਾਰਾ ਕੁਝ ਕਰ ਦਿੰਦੇ?
1: ਬੇਸਿਕਲੀ ਸਰ ਜੀ, ਹੁੰਦਾ ਇਸ ਤਰ੍ਹਾਂ ਹੈ ਕਿ ਜਿਹੜਾ ਵਾਈਟਲ ਇਵੈਂਟਸ ਜਿੰਨੇ ਵੀ ਨੇ, ਜਿਵੇਂ ਤੁਹਾਡਾ ਜਨਮ ਪਰਚੀ ਹੋ ਗਈ, ਤੁਹਾਡਾ ਤਲਾਕਨਾਮਾ ਹੋ ਗਿਆ, ਨਿਕਾਹਨਾਮਾ ਹੋ ਗਿਆ, ਜਾਂ ਫੋਤਕੀ ਦੀ ਪਰਚੀ ਹੋ ਗਈ, ਇਹ ਯੂਨੀਅਨ ਕੌਂਸਲ ਦੇ ਐਂਡ 'ਤੇ ਆਉਂਦੇ ਨੇ, ਇਹ ਉਹ ਹੀ ਜਾਰੀ ਕਰ ਸਕਦੇ ਨੇ, ਨਾਦਰਾ ਡਾਇਰੈਕਟ ਨਹੀਂ ਕਰ ਸਕਦਾ। ਇਸ ਵਾਸਤੇ ਉਹਨਾਂ ਨੂੰ ਪਹਿਲੇ ਉੱਥੇ ਆਪਣੀ ਰਜਿਸਟ੍ਰੇਸ਼ਨ ਕਰਵਾਉਣੀ ਪੈਂਦੀ ਹੈ, ਕਿਉਂਕਿ ਇਹ ਲੋਕਲ ਗੌਰਮੈਂਟ ਦੇ ਅੰਡਰ ਆਉਂਦੇ ਨੇ, ਤਾਂ ਉੱਥੇ ਦਰਜ ਕਰਵਾ ਕੇ ਉਸ ਤੋਂ ਬਾਅਦ ਉਹ ਜਿਹੜਾ ਸਰਟੀਫਿਕੇਟ ਦੇਣਗੇ ਜਨਮ ਪਰਚੀ ਦਾ, ਤਲਾਕ ਦਾ, ਜਾਂ ਨਿਕਾਹਨਾਮਾ, ਜਾਂ ਫੋਤਕੀ ਦੀ ਪਰਚੀ, ਉਹ ਲੈ ਕੇ ਫਿਰ ਤੁਸੀਂ ਨਾਦਰਾ ਦਫ਼ਤਰ ਆਉਣਾ ਹੈ, ਅਤੇ ਨਾਦਰਾ ਨੇ ਆਪਣਾ ਰਿਕਾਰਡ ਦਰੁਸਤ ਕਰਨਾ ਹੈ ਜਾਂ ਆਪਣਾ ਅਪਡੇਟ ਕਰਨਾ ਰਿਕਾਰਡ।
0: ਬਿਲਕੁਲ ਠੀਕ ਹੋ ਗਿਆ, ਮਤਲਬ ਇੱਕ ਲਾਅ ਹੈ ਔਰ ਉਹਨੂੰ ਫੋਲੋ ਕਰਨਾ ਬੜਾ।
1: ਜੀ ਜੀ ਬਿਲਕੁਲ ਜੀ,
0: ਕਾਨੂੰਨ ਦੇ ਮੁਤਾਬਿਕ ਪਹਿਲੇ ਯੂਨੀਅਨ ਕੌਂਸਲ ਜਿਹੜੀ ਉਹ ਪਹਿਲੇ ਨੰਬਰ 'ਤੇ ਆਉਂਦੀ ਹੈ।
1: ਜੀ ਜੀ,
0: ਉਸ ਤੋਂ ਬਾਅਦ ਫਿਰ ਬਾਕੀ ਇਨਫੋਰਮੇਸ਼ਨ ਤੁਸੀਂ ਅਪਡੇਟ ਕਰ ਦਿਓ।
1: ਹਾਂਜੀ, ਫਿਰ ਨਾਦਰਾ ਦੇ ਮੁਤਾਬਿਕ ਜਾ।
0: ਲਓ ਜਨਾਬ, ਇਹ ਹੋ ਗਈ ਜੀ ਤਲਾਕ ਦੀ ਗੱਲ, ਅਤੇ ਹੁਣ ਅਸੀਂ ਕਰਾਂਗੇ ਕਿ ਅਗਰ ਕੋਈ ਬੰਦਾ ਫੌਤ ਹੋ ਜਾਂਦਾ ਤਾਂ ਕੀ ਜ਼ਰੂਰਤ ਹੈ ਕਿ ਉਹਦੀ ਰਜਿਸਟ੍ਰੇਸ਼ਨ ਕਰਵਾਈ ਜਾਵੇ।

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: ਸ਼ੁਕਰੀਆ ਆਪਨੇ FM 101 ਟਿਊਨ ਕੀਆ

0: ਅਲਾਮਤਾਂ ਲਿਖੀਆਂ ਨੇ ਉਹਦੇ ਮੁਤਾਬਿਕ ਤੁਹਾਨੂੰ ਮਿਹਦੇ ਦਾ ਕੋਈ ਮਸਲਾ ਨਹੀਂ ਬਲਕਿ ਤੁਹਾਡੀ ਤਿੱਲੀ ਵੱਧ ਗਈ ਹੈ, ਜਿਹਨੂੰ ਤਿੱਬੀ ਜ਼ਬਾਨ 'ਚ ਵਿੱਚ ਅਜ਼ਮੁਲ ਤਹਾਲ ਕਹਿੰਦੇ ਨੇ। ਮੇਰੇ ਭਾਈ, ਯਾਦ ਰੱਖੋ ਕਿ ਜਦੋਂ ਤਿੱਲੀ ਵੱਧ ਜਾਵੇ ਤਾਂ ਜਿਗਰ ਲਾਜ਼ਮੀ ਤੌਰ 'ਤੇ ਖਰਾਬ ਹੋ ਜਾਂਦਾ ਹੈ, ਇਸ ਲਈ ਤੁਸੀਂ ਇਲਾਜ ਵਿੱਚ ਲਾਪਰਵਾਹੀ ਨਹੀਂ ਕਰਨੀ। ਸਗੀਰ ਭਾਈ, ਤੁਸੀਂ ਚਕਨਾਈ ਵਾਲੀਆਂ ਚੀਜ਼ਾਂ ਅਤੇ ਗੋਸ਼ਤ ਕੁਝ ਦਿਨਾਂ ਲਈ ਬਿਲਕੁਲ ਛੱਡ ਦਿਓ ਅਤੇ ਸੁਬਹ ਸ਼ਾਮ ਪੈਦਲ ਜ਼ਰੂਰ ਟੁਰਿਆ ਕਰੋ। ਮੈਂ ਤੁਹਾਨੂੰ ਇੱਕ ਦਵਾਈ ਪਾਰਸਲ ਕਰਵਾ ਰਿਹਾ ਵਾਂ ਜਿਹੜੀ ਜਿਗਰ ਅਤੇ ਤਿੱਲੀ ਦੋਵਾਂ ਵਾਸਤੇ ਬਹੁਤ ਹੀ ਫਾਇਦੇ ਵਾਲੀ ਹੈ ਅਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਸੀਂ 2-3 ਹਫ਼ਤੇ ਦੇ ਇਲਾਜ ਨਾਲ ਬਿਲਕੁਲ ਠੀਕ ਹੋ ਜਾਵੋਗੇ
1: ਇਨਸ਼ਾਅੱਲਾ ਤਾਲਾ। ਸੁਲੇਮਾਨ ਸਰ, ਈਮੇਲਸ ਅਤੇ ਬਾਕੀ ਨੇ ਤੁਹਾਡੀ ਇਜਾਜ਼ਤ ਹੋਵੇ ਤਾਂ ਅੱਧੀ ਛੁੱਟੀ ਕਰ ਲਓ
0: ਕਰ ਲਓ ਜੀ ਬਿਲਕੁਲ,
1: ਪਰ ਕੀ ਫਾਇਦਾ, ਤੁਸੀਂ ਅੱਧੀ ਛੁੱਟੀ ਵਿੱਚ ਕੁਝ ਖਾਣ ਪੀਣ ਤਾਂ ਦਿੰਦੇ ਨਹੀਂ। ਮੋਹਤਰਮ ਭੈਣ ਭਰਾਓ ਅਤੇ ਬਜ਼ੁਰਗੋ, ਜੇ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਵੀ ਰਿਸ਼ਤੇਦਾਰ ਕਿਸੇ ਵੀ ਬਿਮਾਰੀ ਵਿੱਚ ਮੁਬਤਲਾ ਹੈ ਤਾਂ ਦੇਰ ਨਾ ਕਰੋ, ਮੁਕੰਮਲ ਇਲਾਜ ਅਤੇ ਈਮੇਲਸ ਅਤੇ SMS ਦੀ ਰੋਸ਼ਨੀ ਵਿੱਚ ਮਸ਼ਵਰਾ ਲੈਣ ਵਾਸਤੇ ਬਰਸਗੀਰੋ ਪਾਕ ਹਿੰਦ ਦੇ ਮਸ਼ਹੂਰ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਫੌਰੀ ਰਾਬਤਾ ਕਰੋ ਅਤੇ ਨੋਟ ਫਰਮਾਓ ਸਾਡਾ ਪਤਾ।
2: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772760, ਯਾਨੀ 0423772710, ਮੋਬਾਈਲ ਨੰਬਰ ਏ 0300414 2608, ਯਾਨੀ 0300414206 08। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com।
1: ਜੀ ਭੈਣ ਭਰਾਓ, ਤਿਆਰ ਹੋ ਜਾਓ, ਪਰ ਕਿਧਰੇ ਜਾਣ ਵਾਸਤੇ ਨਹੀਂ ਬਲਕਿ
2: ਹਰਬਲ ਐਕਸਪਰਟ ਪ੍ਰੋਫੈਸਰ
1: ਸੁਲੇਮਾਨ ਦੇ ਤਿੱਬੀ ਮਸ਼ਵਰੇ ਸੁਣਨ ਲਈ। ਸੁਲੇਮਾਨ ਸਾਹਿਬ, ਈਮੇਲ ਭੈਣ ਹੋਰਾਂ ਦੀ ਹੈ ਜਿਹਨੂੰ ਪੜ੍ਹ ਕੇ ਹੀ ਡਰ ਲੱਗਦਾ ਪਿਆ।
0: ਕਿਉਂ ਸਹਿਮਾ ਜੀ, ਇਹਦੇ ਵਿੱਚ ਕੋਈ ਸੱਪ ਨਿਕਲ ਆਇਆ?
1: ਇਹ ਸਭ ਤੋਂ ਵੀ ਬਹੁਤ ਜ਼ਿਆਦਾ ਖਤਰਨਾਕ ਬਿਮਾਰੀ ਹੈ।
0: ਅੱਛਾ
1: ਸੁਲੇਮਾਨ ਸਾਹਿਬ, ਇਹਨਾਂ ਨੂੰ ਮੋਟਾਪਾ ਤੇ ਬਲੱਡ ਪ੍ਰੈਸ਼ਰ ਦੇ ਨਾਲ ਨਾਲ ਸਕਿਨ ਦਾ ਵੀ ਮਸਲਾ ਹੈ।
0: ਜੀ ਜੀ,
1: ਛਾਈਆਂ ਬਣ ਗਈਆਂ ਨੇ ਤੇ ਚਿਹਰੇ ਦੀ ਜਿਹੜੀ ਸਕਿਨ ਹੈ ਖੁਰਦਰੀ ਹੈ ਤੇ ਬਹੁਤ ਸਖਤ ਹੋ ਗਈ ਹੈ। ਇਹ ਕਹਿੰਦੀਆਂ ਨੇ ਕਿ ਮੈਂ ਬੜਾ ਪੈਸਾ ਬਰਬਾਦ ਕੀਤਾ ਪਰ ਇੱਕ ਬਿਮਾਰੀ ਵੀ ਠੀਕ ਨਹੀਂ ਹੋਈ, ਬਹੁਤ ਪਰੇਸ਼ਾਨ ਹੈ, ਇਸ ਮਸਲੇ ਦਾ ਹੱਲ ਜ਼ਰੂਰ ਦੱਸਣਾ।
0: ਭੈਣ ਜੀ, ਤੁਹਾਡੀ ਪਰੇਸ਼ਾਨੀ ਆਪਣੀ ਜਗ੍ਹਾ ਠੀਕ ਹੈ, ਪਰ ਮੇਰਾ ਖਿਆਲ ਹੈ ਕਿ ਤੁਸੀਂ ਟੀਕੇ ਇਲਾਜ ਨਹੀਂ ਕਰਾਇਆ ਜਾਂ ਫਿਰ ਤੁਹਾਡੀ ਅਸਲ ਬਿਮਾਰੀ ਦੀ ਤਸ਼ਖੀਸ ਹੀ ਨਹੀਂ ਕੀਤੀ ਗਈ, ਜਿਹਦੀ ਵਜ੍ਹਾ ਨਾਲ ਤੁਹਾਨੂੰ ਅਜੇ ਤਿਕਰ ਆਰਾਮ ਨਹੀਂ ਹੋਇਆ। ਭੈਣ ਜੀ, ਜੇ ਮੁਮਕਿਨ ਹੋਵੇ ਤਾਂ ਤੁਸੀਂ ਕਿਸੇ ਦਿਨ ਦਵਾਖਾਨੇ 'ਤੇ ਤਸ਼ਰੀਫ ਲਿਆਓ ਤਾਂ ਕਿ ਮੁਕੰਮਲ ਤਸ਼ਖੀਸ ਤੋਂ ਬਾਅਦ ਤੁਹਾਡਾ ਇਲਾਜ ਸ਼ੁਰੂ ਕੀਤਾ ਜਾਵੇ। ਭੈਣ ਜੀ, ਤੁਸੀਂ ਮਜ਼ੀਦ ਪਰੇਸ਼ਾਨ ਨਾ ਹੋਵੋ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਇਸ ਵਾਰੀ ਤੁਹਾਨੂੰ ਮਾਯੂਸੀ ਨਹੀਂ ਹੋਵੇਗੀ ਅਤੇ ਕੁਝ ਅਰਸੇ ਇਲਾਜ ਤੋਂ ਬਾਅਦ ਇਨਸ਼ਾਅੱਲਾ ਤੁਸੀਂ ਬਿਲਕੁਲ ਠੀਕ ਹੋ ਜਾਵੋਗੇ। ਯਾਨੀ ਮੋਟਾਪਾ, ਬਲੱਡ ਪ੍ਰੈਸ਼ਰ ਅਤੇ ਸਕਿਨ ਦੀ ਖਰਾਬੀ, ਇਹ ਸਾਰੇ ਮਸਲੇ ਇਨਸ਼ਾਅੱਲਾ ਦੂਰ ਹੋ ਜਾਣਗੇ
1: ਇਨਸ਼ਾਅੱਲਾ ਤਾਲਾ। ਜੀ ਭੈਣ ਜੀ, ਮੈਂ ਵੀ ਦੁਆ ਕਰਨੀ ਆ ਕਿ ਰੱਬ ਤੁਹਾਨੂੰ ਇਹਨਾਂ ਬਿਮਾਰੀਆਂ ਤੋਂ ਸ਼ਿਫਾ ਦੇਵੇ, ਆਮੀਨ। ਸੁਲੇਮਾਨ ਸਾਹਿਬ, ਇਹ ਈਮੇਲ ਆਰਿਫ ਚੁਖਤਾਈ ਸਾਹਿਬ ਨੇ ਲਿਖੀ।
0: ਜੀ ਜੀ,
1: ਇਹ ਕਹਿੰਦੇ ਨੇ ਕਿ ਸੁਣਿਆ ਹੈ ਕਿ ਜੋੜਾਂ ਦਾ ਦਰਦ ਕਦੇ ਵੀ ਠੀਕ ਨਹੀਂ ਹੁੰਦਾ, ਬਸ ਗੋਲੀਆਂ ਖਾਂਦੇ ਰਹੋ ਤੇ ਆਰਾਮ, ਤੇ ਜਦੋਂ ਦਵਾਈ ਛੱਡ ਦਿਓ ਤੇ ਫਿਰ ਉਹੀ ਤਕਲੀਫ ਹੋ ਜਾਂਦੀ। ਸੁਲੇਮਾਨ ਸਾਹਿਬ, ਮੈਂ ਤੇ ਕਾਫੀ ਇਲਾਜ ਕਰਵਾ ਬੈਠਾ ਵਾਂ, ਹੁਣ ਆਖਰੀ ਉਮੀਦ ਤੇ ਤੁਹਾਨੂੰ ਈਮੇਲ ਲਿਖੀਏ ਕਿ ਸ਼ਾਇਦ ਤੁਹਾਡੇ ਕੋਲ ਜਿਹੜਾ ਇਲਾਜ ਜਿਹੜਾ ਨਾ ਉਹ ਕੁਝ ਫਾਇਦੇਮੰਦ ਹੋਵੇ।
0: ਠੀਕ
1: ਸੁਲੇਮਾਨ ਸਾਹਿਬ, ਕੋਈ ਇਹੋ ਜਿਹੀ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਵਕਤੀ ਆਰਾਮ ਨਹੀਂ ਬਲਕਿ ਪੂਰੀ ਤਰ੍ਹਾਂ ਆਰਾਮ ਆ ਜਾਵੇ। ਮੈਂ ਤੁਹਾਡੇ ਇਲਾਜ ਨੂੰ ਅਜ਼ਮਾਉਣਾ ਚਾਹੁੰਦਾ ਹਾਂ। ਲਓ ਜੀ ਸੁਲੇਮਾਨ ਸਾਹਿਬ, ਇਹ ਤਾਂ ਤੁਹਾਡਾ ਇਮਤਿਹਾਨ ਸ਼ੁਰੂ ਹੋ ਗਿਆ, ਲੱਗਦਾ ਭਾਈ ਹੋਰੀ ਟੀਚਰ ਨੇ।
0: ਆਰਫ ਭਾਈ, ਮੇਰੀ ਇੱਕ ਗੱਲ ਯਾਦ ਰੱਖੋ ਕਿ ਜਿਹੜਾ ਮਰੀਜ਼ ਮੁਆਲਜ ਨੂੰ ਅਜ਼ਮਾਉਣ ਲਈ ਇਲਾਜ ਕਰਵਾਏਗਾ ਉਹ ਕਿਸੇ ਵੀ ਮੁਆਲਜ ਤੋਂ ਮੁਤਮਿਨ ਨਹੀਂ ਹੋਵੇਗਾ।
1: ਬਿਲਕੁਲ ਸਹੀ ਗੱਲ ਕੀਤੀ,
0: ਕਿਉਂਕਿ ਉਹਦੇ ਦਿਲ ਵਿੱਚ ਸ਼ੱਕ ਹੀ ਰਹੇਗਾ ਕਿ ਪਤਾ ਨਹੀਂ ਮੈਂ ਠੀਕ ਹੋਵਾਂਗਾ ਜਾਂ ਨਹੀਂ ਹੋਵਾਂਗਾ।
1: ਤੇ ਹਕੀਮ ਸਾਹਿਬ ਕਹਿੰਦੇ ਨਾ ਕਿ ਪੀਰ ਵੱਡਾ ਨਹੀਂ ਹੁੰਦਾ, ਯਕੀਨ ਵੱਡਾ ਹੁੰਦਾ।
0: ਜੀ ਬਿਲਕੁਲ, ਇਹ ਤਾਂ ਬਿਲਕੁਲ ਤੁਸੀਂ ਗੱਲ ਸਹੀ ਕੀਤੀ ਹੈ। ਐਸੇ ਹਾਲਤ ਵਿੱਚ ਮਰੀਜ਼ ਕਦੀ ਵੀ ਟੀਕੇ ਇਲਾਜ ਨਹੀਂ ਕਰਾਏਗਾ ਬਲਕਿ ਮੁਆਲਜ ਹੀ ਬਦਲਦਾ ਰਹੇਗਾ ਜਿਹਦੇ ਨਾਲ ਉਹਦੀ ਬਿਮਾਰੀ ਵੱਧਦੀ ਜਾਵੇਗੀ। ਮੇਰੇ ਭਾਈ, ਤੁਸੀਂ ਕਿਸੇ ਵੀ ਮੁਆਲਜ ਤੋਂ ਇਲਾਜ ਕਰਾਓ, ਤੁਹਾਨੂੰ ਸੋਹਣੇ ਰੱਬ 'ਤੇ ਭਰੋਸਾ ਹੋਣਾ ਚਾਹੀਦਾ ਹੈ ਕਿ ਉਹਦੀ ਜ਼ਾਤੇ ਬਾਰੀ ਸ਼ਿਫਾ ਦੇਣ ਵਾਲੀ ਹੈ। ਜਦੋਂ ਤੁਹਾਨੂੰ ਖੁਦਾ 'ਤੇ ਭਰੋਸਾ ਹੋਵੇਗਾ ਤਾਂ ਰੱਬ ਮਿੱਟੀ ਨੂੰ ਵੀ ਸ਼ਿਫਾ ਬਣਾ ਦੇਵੇਗਾ।
1: ਬਿਲਕੁਲ ਬਿਲਕੁਲ।
0: ਮੇਰੇ ਭਾਈ, ਜੋੜਾਂ ਦਾ ਦਰਦ ਇਹੋ ਜਿਹੀ ਬਿਮਾਰੀ ਹੈ ਜਿਹੜੀ 1-2 ਦਿਨ ਲਈ ਨਹੀਂ ਬਲਕਿ ਇਹਦਾ ਲੰਮਾ ਇਲਾਜ ਕਰਾਉਣਾ ਪੈਂਦਾ ਹੈ। ਇਸ ਲਈ ਤੁਸੀਂ ਅਜ਼ਮਾਇਸ਼ ਦੇ ਚੱਕਰਾਂ ਵਿੱਚ ਨਾ ਪਵੋ ਅਤੇ ਜ਼ਰਾ ਟੀਕੇ ਇਲਾਜ ਕਰਾਓ। ਆਰਫ ਭਾਈ, ਬਿਹਤਰ ਰਹੇ ਕਿ ਤੁਸੀਂ ਕਿਸੇ ਦਿਨ ਦਵਾਖਾਨੇ 'ਤੇ ਤਸ਼ਰੀਫ ਲਿਆਓ, ਪਹਿਲੇ ਮੈਂ ਤੁਹਾਡੀ ਬਿਮਾਰੀ ਦੀ ਪੂਰੀ ਤਰ੍ਹਾਂ ਤਸ਼ਖੀਸ ਕਰਾਂਗਾ ਕਿ ਤੁਹਾਨੂੰ ਬਿਮਾਰੀ ਆਖਰ ਕਿਸ ਵਜ੍ਹਾ ਨਾਲ ਹੋਈ ਹੈ। ਉਸ ਤੋਂ ਬਾਅਦ ਹੀ ਮੈਂ ਤੁਹਾਡੇ ਲਈ ਕੋਈ ਚੰਗੀ ਜਿਹੀ ਦਵਾਈ ਲਿਖਾਂਗਾ। ਮੇਰੇ ਭਾਈ ਇਹ ਗੱਲ ਗਲਤ ਹੈ ਕਿ ਜੋੜਾਂ ਦਾ ਦਰਦ ਕਦੇ ਵੀ ਠੀਕ ਨਹੀਂ ਹੁੰਦਾ। ਤੁਸੀਂ ਇਲਾਜ ਕਰਾਓ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਬਿਮਾਰੀ ਪੂਰੀ ਤਰ੍ਹਾਂ ਠੀਕ ਹੋ ਜਾਵੇਗੀ, ਕਿਉਂਕਿ ਇਹਦਾ ਕਾਮਯਾਬ ਮੁਕੰਮਲ ਔਰ ਮੌਸਰ ਇਲਾਜ ਸਾਡੀ ਜੜੀ ਬੂਟੀਆਂ ਵਿੱਚ ਮੌਜੂਦ ਹੈ।
1: ਇਨਸ਼ਾਅੱਲਾ ਤਾਲਾ ਜੀ ਭਾਈ ਜੀ, ਹੁਣ ਤੁਸੀਂ ਇਮਤਿਹਾਨੀ ਚੱਕਰਾਂ ਵਿੱਚ ਨਹੀਂ ਪੈਣਾ ਅਤੇ ਬਸ ਇਲਾਜ ਕਰਾਉਣਾ।
2: ਸੁਲੇਮਾਨ ਸਾਹਿਬ, ਅਗਲੀ
1: SMS ਹਾਜ਼ਰ ਹੈ ਜਿਹੜੀ ਇਮਰਾਨ ਰਸੂਲ ਸਾਹਿਬ ਨੇ ਲਿਖੀ ਹੈ।
0: ਜੀ ਜੀ।
1: ਇਹ ਕਹਿੰਦੇ ਨੇ ਕਿ ਮੈਨੂੰ ਪਾਇਲਸ ਦੀ ਤਕਲੀਫ ਹੈ, ਮੈਂ ਇੱਕ ਵਾਰੀ ਆਪਰੇਸ਼ਨ ਵੀ ਕਰਵਾਇਆ ਸੀ ਪਰ ਇੱਕ ਸਾਲ ਤੋਂ ਬਾਅਦ ਮੌਕੇ ਫੇਰ ਬਣ ਗਏ ਨੇ ਜਿਨ੍ਹਾਂ ਵਿੱਚੋਂ ਪਾਸ ਆਉਂਦੀ ਹੈ ਅਤੇ ਮੈਂ ਇਹਦੀ ਵਜ੍ਹਾ ਨਾਲ ਕੋਈ ਕੰਮ ਨਹੀਂ ਕਰ ਸਕਦਾ। ਸੁਲੇਮਾਨ ਸਾਹਿਬ, ਮੈਨੂੰ ਯਕੀਨ ਹੈ ਕਿ ਤੁਹਾਡੇ ਕੋਲ ਇਸ ਬਿਮਾਰੀ ਦਾ ਇਲਾਜ ਜ਼ਰੂਰ ਹੋਵੇਗਾ, ਦਵਾਈ ਪਾਰਸਲ ਕਰ ਦਿਓ।
0: ਇਮਰਾਨ ਭਾਈ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਬਵਾਸੀਰ ਦਾ ਪੱਕਾ ਇਲਾਜ ਮੌਜੂਦ ਹੈ, ਬਸ ਤੁਸੀਂ ਇਲਾਜ ਕਰਾ ਕੇ ਵੇਖੋ, ਰੱਬ ਕਰਮ ਕਰੇਗਾ
1: ਇਨਸ਼ਾਅੱਲਾ।
0: ਇਮਰਾਨ ਭਾਈ, ਇਹ ਗੱਲ ਬੜੀ ਵਾਰੀ ਤਜਰਬੇ ਵਿੱਚ ਆਈ ਹੈ ਕਿ ਮਰੀਜ਼ ਆਪਰੇਸ਼ਨ ਦੀ ਤਕਲੀਫ ਹੀ ਚੁੱਕਦਾ ਹੈ ਪਰ ਫਿਰ ਵੀ ਇਹ ਤਕਲੀਫ ਹੋ ਜਾਂਦੀ ਹੈ।
1: ਬਿਲਕੁਲ
0: ਮੇਰੇ ਭਾਈ, ਜੜੀ ਬੂਟੀਆਂ ਵਿੱਚ ਸੋਹਣੇ ਰੱਬ ਨੇ ਇਹੋ ਜਿਹੀ ਤਸੀਰ ਰੱਖੀ ਹੈ ਕਿ ਇਹਦੇ ਨਾਲ ਆਪਰੇਸ਼ਨ ਦੇ ਬਗੈਰ ਵੀ ਬਵਾਸੀਰ ਦੀ ਤਕਲੀਫ ਦੂਰ ਹੋ ਜਾਂਦੀ ਹੈ। ਅਤੇ ਦੂਜੀ ਖਾਸ ਗੱਲ ਇਹ ਵੇ ਕਿ ਜਦੋਂ ਇੱਕ ਵਾਰੀ ਮੌਕੇ ਚੜ ਜਾਣ ਤਾਂ ਫਿਰ ਦੂਜੀ ਵਾਰੀ ਨਹੀਂ ਨਿਕਲਦੇ। ਇਮਰਾਨ ਭਾਈ, ਮੈਂ ਤੁਹਾਨੂੰ ਦਵਾਈ ਪਾਰਸਲ ਕਰਵਾ ਦਿਆਂਗਾ, ਤੁਸੀਂ ਵੱਡਾ ਗੋਸ਼ਤ, ਮਿਰਚ ਮਸਾਲੇ ਅਤੇ ਬਾਜ਼ਾਰੀ ਖਾਣੇ ਬਿਲਕੁਲ ਛੱਡ ਦਿਓ ਅਤੇ ਨਾਗੇ ਦੇ ਬਗੈਰ ਦਵਾਈ ਇਸਤੇਮਾਲ ਕਰੋ। ਸੋਹਣੇ ਰੱਬ ਦੀ ਮਿਹਰਬਾਨੀ ਨਾਲ ਬਵਾਸੀਰ ਦੇ ਮੌਕੇ ਖੁਸ਼ਕ ਹੋ ਕੇ ਆਪੇ ਚੜ ਜਾਣਗੇ ਇਨਸ਼ਾਅੱਲਾ।
1: ਇਨਸ਼ਾਅੱਲਾ ਤਾਲਾ ਜੀ। ਸੁਲੇਮਾਨ ਸਾਹਿਬ, ਇਹ ਵਾਕਈ ਜਿਹੜੀ ਬੂਟੀਆਂ ਦਾ ਜਾਦੂ ਹੈ ਕਿ ਨਾ ਚੀੜ ਫਾੜ ਅਤੇ ਨਾ ਤਕਲੀਫ ਅਤੇ ਬਿਮਾਰੀ ਵੀ ਠੀਕ।
0: ਜੀ ਬਿਲਕੁਲ।
1: ਸੁਲੇਮਾਨ ਸਾਹਿਬ, ਅਗਲੀ ਈਮੇਲ ਹਾਜ਼ਰ ਹੈ, ਇਹ ਬੜੀ ਕਰਾਰੀ ਅਤੇ 12 ਮਸਾਲੇਦਾਰ ਹੈ।
0: ਅੱਛਾ ਜੀ।
1: ਜਿਹੜੀ ਆਬਦ ਸਲੀਮ ਹੋਰਾਂ ਲਿਖੀ ਹੈ।
0: ਜੀ ਜੀ।
1: ਇਹ ਕਹਿੰਦੇ ਨੇ ਕਿ ਮੈਨੂੰ ਦਫ਼ਤਰ ਦੇ ਕੰਮਾਂ ਲਈ ਹਰ ਦੂਜੇ ਦਿਨ ਸ਼ਹਿਰ ਤੋਂ ਬਾਹਰ ਜਾਣਾ ਪੈਂਦਾ ਹੈ ਤੇ ਬਾਹਰ ਜਾ ਕੇ ਜ਼ਿਆਦਾਤਰ ਕੜਾਈ, ਗੋਸ਼ਤ, ਹਾਏ ਹਲੀਮ, ਨਾਨ, ਟਿੱਕੇ, ਕਬਾਬ ਵਗੈਰਾ ਹੀ ਖਾਣੇ ਪੈਂਦੇ ਨੇ, ਜਿਹਦੀ ਵਜ੍ਹਾ ਨਾਲ ਮੇਰਾ ਮੈਦਾ ਬਹੁਤ ਹੀ ਖਰਾਬ ਹੋ ਗਿਆ। ਰੋਟੀ ਹਜ਼ਮ ਨਹੀਂ ਹੁੰਦੀ, ਢਿੱਡ ਆਫੜ ਜਾਂਦਾ ਹੈ ਅਤੇ ਖੱਟੀਆਂ ਖੱਟੀਆਂ ਡਕਾਰਾਂ ਨਾਲ ਮੂੰਹ ਖਰਾਬ ਹੋ ਜਾਂਦਾ ਹੈ। ਮੈਂ ਆਪਣੇ ਬੈਗ ਵਿੱਚ ਹਰ ਵੇਲੇ ਫੱਕੀ ਰੱਖਣਾ ਵਾਂ ਤੇ ਕੁਝ ਠੀਕ ਰਹਿਣਾ ਵਾਂ। ਲਓ ਜੀ ਸੁਲੇਮਾਨ ਸਾਹਿਬ, ਲੋਕੀ ਆਪਣੇ ਬੈਗ ਵਿੱਚ ਕਾਗਜ਼ਾਤ ਤੇ ਕੱਪੜੇ ਰੱਖਦੇ ਨੇ, ਇਹ ਭਾਈ ਹੋਰੀ ਫੱਕੀ ਰੱਖਦੇ ਨੇ।
0: ਸਹਿਮਾ ਜੀ, ਜਦੋਂ ਬੰਦੇ ਦੀ ਤਬੀਅਤ ਖਰਾਬ ਹੋਵੇ ਨਾ ਤੇ ਦਵਾਈਆਂ ਹੀ ਰੱਖੀਆਂ ਜਾਂਦੀਆਂ ਨੇ। ਤੁਸੀਂ ਵੀ ਆਪਣੇ ਬੈਗ ਵਿੱਚ ਲਿਪਸਟਿਕ ਵਗੈਰਾ ਦੀ ਜਗ੍ਹਾ ਹਾਜ਼ਮੇ ਦੀਆਂ ਗੋਲੀਆਂ ਰੱਖਦੇ ਸੋ, ਤੁਸੀਂ ਭੁੱਲ ਗਏ ਹੋ।
1: ਸੁਲੇਮਾਨ ਸਾਹਿਬ, ਤੁਸੀਂ ਤੇ ਹਰ ਗੱਲ ਹੀ ਓਪਨ ਕਰ ਦਿੰਦੇ ਹੋ, ਅਜੀਬ ਗੱਲ। ਸੁਲੇਮਾਨ ਸਾਹਿਬ, ਹੁਣ ਆਬਿਦ ਸਾਹਿਬ ਲਈ ਤੁਹਾਡਾ ਕੀ ਮਸ਼ਵਰਾ ਹੈ?
0: ਆਬਿਦ ਭਾਈ, ਮੇਰੀ ਇੱਕ ਗੱਲ ਯਾਦ ਰੱਖੋ ਕਿ ਸਿਹਤ ਤੋਂ ਵੱਧ ਕੇ ਕੋਈ ਸ਼ੈ ਨਹੀਂ। ਮੇਰੇ ਭਾਈ, ਤੁਸੀਂ ਕਿਧਰੇ ਵੀ ਜਾਓ ਆਪਣੀ ਸਿਹਤ ਦਾ ਖਿਆਲ ਰੱਖੋ। ਭਾਈ ਜੀ, ਤੁਹਾਡੇ ਨਾਲ ਕੋਈ ਜ਼ਬਰਦਸਤੀ ਤਾਂ ਨਹੀਂ ਕਰਦਾ ਕਿ ਤੁਸੀਂ ਬਾਹਰ ਜਾ ਕੇ ਕੜਾਈ ਗੋਸ਼ਤ ਹੀ ਖਾਣਾ ਹੈ। ਇਹ ਤਾਂ ਤੁਹਾਡੇ ਆਪਣੇ ਵੱਸ ਵਿੱਚ ਹੈ ਕਿ ਤੁਸੀਂ ਕਿਹੋ ਜਿਹਾ ਖਾਣਾ ਖਾਂਦੇ ਹੋ। ਤੁਸੀਂ ਇਹਨਾਂ ਚੀਜ਼ਾਂ ਦੀ ਜਗ੍ਹਾ ਸਾਦੀ ਖੁਰਾਕ ਵੀ ਖਾ ਸਕਦੇ ਹੋ।
1: ਬਿਲਕੁਲ।
0: ਬਹਰਹਾਲ ਮੇਰੇ ਭਾਈ, ਤੁਸੀਂ ਕਿਸੇ ਦਿਨ ਦਵਾਖਾਨੇ 'ਤੇ ਤਸ਼ਰੀਫ ਲਿਆਓ ਅਤੇ ਕੁਝ ਦਿਨ ਇਲਾਜ ਕਰਾਓ। ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡਾ ਮੈਦਾ ਬਿਲਕੁਲ ਠੀਕ ਹੋ ਜਾਵੇਗਾ ਅਤੇ ਜਿਹੜੀ ਦੇਰ ਹਜ਼ਮ ਗਜ਼ਾ ਤੁਸੀਂ ਖਾਂਦੇ ਰਹੇ ਹੋ ਉਹਦੇ ਮੁਦਰ ਅਸਰਾਤ ਵੀ ਦੂਰ ਹੋ ਜਾਣਗੇ ਇਨਸ਼ਾਅੱਲਾ।
1: ਸੁਲੇਮਾਨ ਸਾਹਿਬ, ਅਗਲੀ ਈਮੇਲ ਸਾਡੇ ਇੱਕ ਭਰਾ ਜਾਵੇਦ ਨਾਸਰ ਹੋਣਾ ਦੀ ਹੈ।
0: ਜੀ ਜੀ।
1: ਇਹ ਲਿਖਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੇਰੀ ਉਮਰ 26 ਸਾਲ ਹੈ, ਮੈਂ 2 ਸਾਲ ਪਹਿਲਾਂ ਇੱਕ ਬਹੁਤ ਹੀ ਖਤਰਨਾਕ ਬਿਮਾਰੀ ਹੋ ਗਈ ਸੀ ਜਿਹਦੇ ਅਸਰਾਤ ਅਜੇ ਵੀ ਬਾਕੀ ਨੇ। ਸੁਲੇਮਾਨ ਸਾਹਿਬ, ਅਗਲੇ ਮਹੀਨੇ ਮੇਰੀ ਸ਼ਾਦੀ ਹੈ, ਮੈਂ ਤੁਹਾਨੂੰ ਆਪ ਮਿਲ ਕੇ ਸਾਰੀ ਹਕੀਕਤ ਦੱਸਣਾ ਚਾਹੁੰਦਾ ਹਾਂ ਤਾਂ ਕਿ ਮੈਂ ਸ਼ਾਦੀ ਤੋਂ ਪਹਿਲਾਂ ਹੀ ਬਿਲਕੁਲ ਠੀਕ ਹੋ ਜਾਵਾਂ। ਮਿਹਰਬਾਨੀ ਕਰਕੇ ਮੈਨੂੰ ਮੁਲਾਕਾਤ ਦਾ ਵਕਤ ਦੇ ਦਿਓ। ਲਓ ਜੀ ਸੁਲੇਮਾਨ ਸਾਹਿਬ, ਇਹ ਬਹੁਤ ਹੀ ਅਕਲਮੰਦ ਭਾਈ ਨੇ।
0: ਜਵੇਦ ਬੇਟਾ, ਇਹ ਵਾਕਈ ਅਕਲਮੰਦੀ ਦੀ ਗੱਲ ਹੈ ਕਿ ਤੁਸੀਂ ਆਪ ਮਿਲ ਕੇ ਸਾਰੀ ਗੱਲ ਦੱਸਣਾ ਚਾਹੁੰਦੇ ਹੋ। ਮੇਰੇ ਭਾਈ, ਮੈਂ ਸੁਬਹਾ 10 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਦਵਾਖਾਨੇ 'ਤੇ ਤੁਹਾਡੀ ਖਿਦਮਤ ਲਈ ਮੌਜੂਦ ਹੁੰਦਾ ਵਾਂ। ਤੁਸੀਂ ਜਿਸ ਟਾਈਮ ਮਰਜ਼ੀ ਆ ਸਕਦੇ ਹੋ ਮੇਰੇ ਕੋਲ।
1: ਸੁਲੇਮਾਨ ਸਾਹਿਬ, ਘੜੀ ਦੱਸ ਰਹੀ ਹੈ ਕਿ ਪ੍ਰੋਗਰਾਮ ਦਾ ਵੇਲਾ ਮੁੱਕ ਰਿਹਾ। ਸੁਲੇਮਾਨ ਸਾਹਿਬ, ਤੁਹਾਡੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਇਸ ਪ੍ਰੋਗਰਾਮ ਵਿੱਚ ਤਸ਼ਰੀਫ ਲਿਆਏ ਅਤੇ ਭੈਣ ਭਰਾਵਾਂ ਨੂੰ ਆਪਣੀ ਰਾਏ ਤੋਂ ਨਵਾਜ਼ਿਆ। ਤੁਹਾਡੀ ਬੜੀ ਬੜੀ ਮਿਹਰਬਾਨੀ।
0: ਸਹਿਮਾ ਜੀ, ਤੁਹਾਡੀ ਵੀ ਮਿਹਰਬਾਨੀ
1: ਜੀ, ਬਹੁਤ ਸ਼ੁਕਰੀਆ। ਸੋਹਣੀ ਭੈਣ ਭਰਾ, ਬਿਮਾਰੀਆਂ ਦੇ ਇਲਾਜ ਬਾਰੇ ਪ੍ਰੋਗਰਾਮ ਪੇਸ਼ ਕੀਤਾ ਗਿਆ ਹਰਬਲ ਐਕਸਪਰਟ ਪ੍ਰੋਫੈਸਰ ਸੁਲੇਮਾਨ ਦੇ ਤਿੱਬੀ ਮਸ਼ਵਰੇ। ਇਸ ਪ੍ਰੋਗਰਾਮ ਵਿੱਚ ਦਵਾਖਾਨਾ ਸੁਲੇਮਾਨ ਦੇ ਚੀਫ ਐਗਜ਼ੀਕਟਿਵ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਤੁਹਾਡੀ ਈਮੇਲ ਦੇ ਜਵਾਬ ਦਿੰਦੇ ਨੇ। ਅਗਰ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਕਿਸੇ ਵੀ ਬਿਮਾਰੀ 'ਚ ਪਰੇਸ਼ਾਨ ਹੈ ਜਾਂ ਡਾਕਟਰਾਂ ਅਤੇ ਹਕੀਮਾਂ ਕੋਲੋਂ ਇਲਾਜ ਕਰਵਾ ਕੇ ਮਾਯੂਸ ਹੋ ਗਏ ਨੇ ਅਤੇ ਫੌਰੀ ਕਾਮਯਾਬ ਇਲਾਜ ਵਾਸਤੇ ਜਾਂ
2: ਈਮੇਲਸ ਅਤੇ SMS
1: ਪਾਉਣ ਵਾਸਤੇ ਸਾਡਾ ਪਤਾ ਨੋਟ ਕਰ ਲਓ।
2: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ, ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 ਯਾਨੀ 042-3-7-7-2-7-1-6-0। ਮੋਬਾਈਲ ਨੰਬਰ ਹੈ 0300-414-2608 ਯਾਨੀ 0300-414-2608 ਅਤੇ ਸਾਡਾ ਈਮੇਲ ਐਡਰੈਸ ਹੈ ਸੁਲੇਮਾਨ ਡੋਟ दवाखाना LHR@gmail.com।
1: भैन भ्राओ, अपनी सेहत का बहुत ख्याल रखना। रब तुहानू बीमारियां तो हमेशा बचाए। इस दुआ दे नाल ही अपनी मेजबान साइमा नू इजाजत दिओ। अगले प्रोग्राम विच फिर मुलाकात होगी। उस वेले तक रब राखा।
3: There's music and then there's magic. One above FM 101.

0: اسلام علیکم سامعین، پروگرام جان ہے تے جہان ہے دے نال طاہرہ جبین حاضر ہے۔ اے پروگرام تہاڈی خدمت وچ انور ہسپتال والوں پیش کیتا جاندا ہے۔ ساڈے نال ساڈے پروگرام چ اج موجود نے ہومیو ڈاکٹر سعید انور سلیری صاحب۔ ڈاکٹر صاحب سابقہ وائس پرنسپل نے لاہور میڈیکل کالج دے وچ تے ڈاکٹر صاحب دا اپنے شعبے دے وچ 32 سال دا تجربہ ہے۔ سامعین، تہانوں کوئی بھی مسئلہ ہوئے تسی ڈاکٹر صاحب کول کلینک آ سکتے ہو۔ جڑے مریض کلینک نہیں آ سکتے وہ ڈاک دے ذریعے بھی دوائی منگوا سکتے ہیں۔ ڈاکٹر صاحب دا فون نمبر تے انہاں دے کلینک دا ایڈریس نوٹ کر لو، انور ہسپتال نزد تھانہ بدامی باغ لاہور۔ ڈاکٹر صاحب دا فون نمبر ہے 03-00-44-1-3-8-6-0، یعنی 03-44-13-860۔ ڈاکٹر صاحب دا دوسرا نمبر نوٹ کر لو، 03-41-6-1-1-7-7-9-0، یعنی 03-41-611-70-90۔ ڈاکٹر صاحب دے کلینک دے اوقات کار نے دوپہر 12 بجے تو لے کے شام 5 بجے تک، تے رات 8 بجے تو لے کے 11 بجے تک اپنے کلینک تے مریض ویکھتے نے۔ تے آؤ سامعین، ڈاکٹر صاحب نال انہاں دے مختلف مرضاں دے بارے چ جڑے کہ سانوں سنن والیاں نے کیتے نے میسج، انہاں دے بارے چ گل بات کرنے آ، تے کچھ بیماریاں دے بارے چ ڈاکٹر صاحب نوں تفصیلن سننے آ اسی۔ جی السلام علیکم ڈاکٹر صاحب۔
1: وعلیکم السلام۔
0: ڈاکٹر صاحب، اج کل شوگر دا بہت سارے لوکاں نوں مسئلہ ہو رہا ہے
1: جی،
0: سانوں کافی میسج موصول بھی ہوندے نے، یعنی شوگر دی وجہ تو لوکاں نوں جڑے مسئلے ہو جاندے نے مزید، تے او دے بارے چ سانوں میسج آئے نے ایک دو، تے او کہندے نے کہ سانوں ڈیٹیل نال دسو کہ ایہدے وچ کیڑی کیڑے مسئلے مزید بڑھ جاندے نے، پرہیز اور ہومیوپیتھک دے وچ ایہدا طریقہ علاج جو ہے او تسی تفصیلن سان دس دیو۔
1: بسم اللہ الرحمن الرحیم۔ شوگر ایک ایسی نامراد بیماری ہے، جدو ایک باری لگ جاندی ہے پھر بڑی مشکل جان چھڑدی ہے۔ تے شوگر جڑی ہے اصل دے وچ بہتے لوکاں نوں ہوندی ہے جنہاں دا موٹاپا ہوندا ہے، خاص طور تے پیٹ دے اتے چربی چڑھ جاندی ہے، او دی وجہ نال وی اکثر شوگر ہو جاندی ہے۔ بعض اوقات والدین نوں شوگر ہوے تے اگے بچیاں نوں وی ہو جاندی ہے۔ تے شوگر جڑی ایسی بیماری ہے کہ ایہدے ہومیوپیتھ وچ بڑا اچھا تے مؤثر علاج موجود ہے، اور ایہدے نال دوائیاں دے نال ہمیشہ ہی کنٹرول رہندی ہے، اور ساڈی 33 سالہ پریکٹس دے وچ ہزاراں ہی لوک جڑے نے او دوائی کھا رہے نے اور شفا یاب ہو رہے، اور یہ کوئی دوائیاں دے سائیڈ افیکٹ کوئی نہیں۔ حالانکہ شوگر دی وجہ نال بہت ساری بیماریاں پیدا ہوندیاں نے، جہدے وچ شوگر جڑی ہے اے مطلب بندے نوں گینگرین وی ہو جاندی ہے، پیراں دے اتے زخم بن جاندا ہے، کالے ہو جاندے نے، اس تو بعد کٹنے وی پی جاندے نے۔ تے شوگر والے نوں چاہیے کہ پیراں نوں وی عام طور تے روزانہ رات نوں اچھے صابن دے نال صاف کر کے تے ویزلین وغیرہ لا لین تاکہ نرم رہن پیر، تے پیر انہاں دے پھٹنے نہیں چاہیے، اس واسطے روزانہ پیراں دی وی تیاری کرنی چاہیے۔ گینگرین اس چیز نوں کہندے ہیں کہ ماس خراب ہو جاندہ، کالا ہو جاندہ، پھر وہ بعد اوقات کٹنے پی جاندہ۔ دوسرا شوگر دی وجہ نال سفید موتیا بھی بہت زیادہ ہو جاندہ، کالا موتیا بھی ہو جاندہ، اور ادھے آسے بھی بڑی اچھی دوائیاں موجود نے، سنیری آئی ڈراپ ہوندے نے، وہ پانے ہوندے نے، وہ سفید موتی بھی ٹھیک ہو جاندے، کالا موتی دے وہ بڑا اچھا اثر ہے۔ اس تو بعد جوڑاں دیاں درداں شوگر والے رہن لگ پیندیاں نے، گردے خراب ہونا شروع ہو جاندے نے، گردے دے مطلب سوزش بھی ہو جاندی ہے۔ شوگر دی وجہ نال فالج بھی ہون دا بہت زیادہ خطرہ ہو جاندا ہے، تے کئی لوکاں نوں فالج ہو بھی جاندا ہے، کیونکہ شوگر دی وجہ نال وین وغیرہ جڑیاں نالیاں ہوندیاں نے چربی کولیسٹرول آستہ آستہ جمع ہو جاندا، سخت ہو جاندیاں نے، تے یہ سارے مسئلے دا۔ اس تو علاوہ میدا جڑا ہے، میدے جلن وغیرہ رہنا، جلن السر بن جانا، یہ شوگر والے نوں وی اکثر مسئلے ہو جاندے نے۔ اس تو علاوہ اور بھی بڑیاں اچھی بیماریاں دا علاج موجود ہے، جہدے وچ حافظہ دی کمزوری ہو جاندی ہے، یادداشت کمزور ہو جاندی ہے، تے کچھ لوکاں نوں جڑا ہے او چاہیے کم از کم ہر بندے نوں پیدل چلنا چاہیے، جدے 20 منٹ پیدل چلنا بہت ضروری ہے۔
0: جی سامعین، تسی تفصیل نال ڈاکٹر صاحب کولوں سنیا ہے کہ شوگر دی وجہ تو تے اس تے علاوہ وی جڑی مسئلے ہوندے نے، بیماریاں ہوندیاں ہیں، او دے ہومیوپیتھک دے وچ ایہدا کافی اچھا تے مؤثر علاج موجود ہے۔ جی سامعین، تسی ڈاکٹر صاحب دا فون نمبر ایک واری پھر نوٹ کر لو، 03-00-44-1-3-8-6-0، یعنی 03-44-13-860۔ جی ڈاکٹر صاحب نال مزید سوال کرنے ہیں جڑے میسج سان لوکاں نے کیتے نے، تے انہاں کولوں جواب لینے ہیں۔ جی ڈاکٹر صاحب، اے میسج سانو کیتا ہے امتیاز صاحب نے، اے کہندے نے کہ میرا میدا اکثر خراب رہندا ہے، میدے دے وچ جلن رہندی ہے اور پھارا ہو جاندا ہے، انہاں کہ ایدا من کوئی علاج دسو۔
1: میدے واسطے بڑا اچھا تے مؤثر علاج موجود ہے، ایدے واسطے دوائی ہے جی کاربو وچ 5 قطرے صبح دوپہر شام پینے نے تسی، تے اے وی اس چیز دا وی تسی خیال رکھو، گرم پانی استعمال کریا کرو
0: جی، ਡਾਕਟਰ ਸਾਹਿਬ ਅਗਲਾ ਮੈਸੇਜ ਸਾਨੂੰ ਕੀਤਾ ਹੈ ਵਾਸਫ ਸਾਹਿਬ ਨੇ, ਇਹ ਕਹਿੰਦੇ ਨੇ ਕਿ ਮੇਰੇ ਸੱਜੇ ਗੁਰਦੇ ਦੇ ਵਿੱਚ ਪੱਥਰੀਆਂ ਸੀ, ਇਹਨਾਂ ਨਾਲ ਡਾਕਟਰ ਸਾਹਿਬ ਨੇ ਆਪਰੇਸ਼ਨ ਦਾ ਕਿਹਾ, ਲੇਕਿਨ ਆਪਰੇਸ਼ਨ ਨਹੀਂ ਕਰਵਾਉਣਾ ਚਾਹੁੰਦੇ ਸੀ, ਇਹਨਾਂ ਨੇ ਤੁਹਾਡੇ ਕੋਲੋਂ ਦਵਾਈ ਖਾਧੀ ਹੈ। ਕਹਿੰਦੇ ਨੇ ਕਿ ਮੈਨੂੰ ਗੁਰਦਿਆਂ ਦੀ ਦਰਦ ਦਾ ਵੀ ਹੁਣ ਆਰਾਮ ਹੈ ਤੇ ਪਹਿਲੇ ਨਾਲੋਂ ਜਿਹੜਾ ਪੱਥਰੀ ਵਾਲਾ ਮਸਲਾ ਸੀ ਉਹ ਵੀ ਬਿਹਤਰ ਹੋ ਰਿਹਾ, ਯਾਨੀ ਦਵਾਈ ਦੇ ਨਾਲ ਪੱਥਰੀ ਨਿਕਲ ਰਹੀ ਹੈ, ਟੁੱਟ ਕੇ ਨਿਕਲ ਰਹੀ ਹੈ। ਇਹਨਾਂ ਨੇ ਕਿਹਾ ਮਜ਼ੀਦ ਡਾਕਟਰ ਸਾਹਿਬ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ।
1: ਹਾਂਜੀ, ਦਵਾਈ ਤੁਹਾਨੂੰ ਭੇਜ ਰਹੇ, ਸਾਨੂੰ ਬਹੁਤ ਖੁਸ਼ੀ ਹੈ ਕਿ ਤੁਹਾਡੇ ਗੁਰਦੇ ਦੀ ਪੱਥਰੀ ਨਿਕਲਣਾ ਸ਼ੁਰੂ ਹੋ ਗਈ ਹੈ ਤੇ ਹੋਰ ਤੁਹਾਡੀ ਦਰਦ ਵੀ ਗੁਰਦੇ ਦੀ ਠੀਕ ਹੋ ਗਈ ਹੈ ਪੱਥਰੀ ਦੀ ਵਜ੍ਹਾ ਨਾਲ ਜਿਹੜੀ ਹੋ ਰਹੀ ਸੀ। ਕੋਸ਼ਿਸ਼ ਇਹ ਕਰੋ ਕਿ ਪਾਣੀ ਸਾਫ਼ ਸੁਥਰਾ ਉਬਾਲ ਕੇ ਇਸਤੇਮਾਲ ਕਰੋ, ਵੱਡੇ ਪੱਤੀਆਂ ਵਾਲੀਆਂ ਸਬਜ਼ੀਆਂ ਜ਼ਰਾ ਤੁਸੀਂ ਪਰਹੇਜ਼ ਰੱਖੋ, ਜਿਹਦੇ ਸ਼ਾਮਿਲ ਨੇ ਮਤਲਬ ਪਾਲਕ, ਸਾਗ, ਟਮਾਟਰਾਂ ਦੀਆਂ ਚੀਜ਼ਾਂ ਜ਼ਰਾ ਘੱਟ ਇਸਤੇਮਾਲ ਕਰੋ। ਤੁਹਾਡੀ ਦਵਾਈ ਹੈ ਜੀ ਲਾਈਕੋਪੋਡੀਅਮ 200 ਪੰਜ ਕਤਰੇ ਸੁਬਹਾ ਸ਼ਾਮ ਤੁਸੀਂ ਪੀਣੇ ਨੇ। ਇਹ ਸੱਜੇ ਗੁਰਦੇ ਦੀ ਪੱਥਰੀ ਦੀ ਬੜੀ ਅੱਛੀ ਤੇ ਮੌਸਰ ਦਵਾਈ ਮੌਜੂਦ ਹੈ ਤੇ ਇਹ ਤੁਸੀਂ ਮਜ਼ੀਦ ਅਜੇ ਇੱਕ ਮਹੀਨਾ ਇਸਤੇਮਾਲ ਕਰੋ, ਇਨਸ਼ਾਅੱਲਾ ਜਿਹੜੀ ਪੱਥਰੀ ਥੋੜੀ ਬਹੁਤ ਰਹਿ ਗਈ ਉਹ ਵੀ ਨਿਕਲ ਜਾਏਗੀ।
0: ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਸੁਗੀਰ ਸਾਹਿਬ ਨੇ ਕੀਤਾ ਸ਼ੇਖੂਪੁਰਾ ਤੋਂ। ਇਹ ਲਿਖਦੇ ਨੇ ਕਿ ਮੈਨੂੰ ਅੰਧਰਾਤੇ ਦਾ ਮਸਲਾ ਹੈ
1: ਜੀ,
0: ਇਹਨਾਂ ਨੂੰ ਨਜ਼ਰ ਨਹੀਂ ਆਉਂਦਾ, ਇਸ ਤੋਂ ਇਲਾਵਾ ਨਜ਼ਰ ਦਿਨ ਬ ਦਿਨ ਕਮਜ਼ੋਰ ਹੋਈ ਜਾ ਰਹੀ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੈਂ ਤੁਹਾਡੇ ਕੋਲ ਦਵਾਈ ਖਾ ਰਿਹਾ, ਮੈਨੂੰ ਹੁਣ ਇਸ ਦਵਾਈ ਨਾਲ ਕਾਫੀ ਆਰਾਮ ਹੈ, ਮਜ਼ੀਦ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ। ਇਹਦੇ ਨਾਲ ਤੁਸੀਂ ਮੈਨੂੰ ਇਹ ਵੀ ਲਿਖ ਦਿਓ, ਦੱਸ ਦਿਓ ਕਿ ਮੈਂ ਕਿੰਨਾ ਅਰਸਾ ਦਵਾਈ ਇਸਤੇਮਾਲ ਕਰਨੀ ਹੈ।
1: ਹਾਂਜੀ, ਅੰਧਰਾਤੇ ਵਾਸਤੇ ਤੁਹਾਨੂੰ ਮਜ਼ੀਦ 3-4 ਮਹੀਨੇ ਦਵਾਈ ਇਸਤੇਮਾਲ ਕਰਨੀ ਪਏਗੀ। ਕੱਟੇ ਮਿੱਟੀ ਤੋਂ ਤੁਸੀਂ ਅੱਖਾਂ ਨੂੰ ਬਚਾਉਣਾ ਹੈ ਤੇ ਇਹ ਅੰਦਰਾਤਾ ਜਿਹੜਾ ਤੁਹਾਨੂੰ ਹੈ ਆਮ ਤੌਰ ਤੇ ਮਰੂਸੀ ਬਿਮਾਰੀਆਂ ਚ ਵੀ ਆਉਂਦਾ ਹੈ। ਵਾਲਦਾਂ ਨੂੰ ਅਗਰ ਹੋਵੇ ਆਪਸ ਕਜ਼ਨ ਮੈਜ਼ਰ ਮੈਰਿਜ ਸ਼ਾਦੀ ਆਪਸ ਚ ਰਿਸ਼ਤੇਦਾਰਾਂ ਚ ਹੋਈਏ ਤੇ ਔਲਾਦ ਨੂੰ ਇਹ ਅੰਦਰਾਤਾ ਹੋਣ ਦਾ ਮਸਲਾ ਹੁੰਦਾ ਹੈ ਤੇ ਬਹਰਾਲ ਦੀ ਦਵਾਈ ਤੁਹਾਨੂੰ ਅਸੀਂ ਡਾਕ ਦੇ ਜ਼ਰੀਏ ਭੇਜ ਰਹੇ ਹਾਂ। ਤੁਹਾਡੀ ਦਵਾਈ ਹੈ ਜੀ ਲਾਈਕੋ 30, ਇਹ 5 ਕਤਰੇ ਸੁਬਹਾ ਦੁਪਹਿਰ ਸ਼ਾਮ ਤੁਸੀਂ ਪੀਣੇ ਨੇ। ਇਨਸ਼ਾਅੱਲਾ ਇਹਦੇ ਨਾਲ ਆਸਾ ਆਸਾ ਤੁਹਾਡਾ ਅੰਦਰਾਤਾ ਮਜ਼ੀਦ ਠੀਕ ਹੋ ਜਾਏਗਾ। ਦਵਾਈ ਤੁਹਾਨੂੰ ਮਜ਼ੀਦ ਅਜੇ 2-3 ਮਹੀਨੇ ਇਸਤੇਮਾਲ ਕਰਨੀ ਪਏਗੀ।
0: ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਜੇ ਦਾਊ ਸਾਹਿਬ ਨੇ ਹਫਜ਼ਾਬਾਦ ਤੋਂ। ਇਹ ਲਿਖਦੇ ਨੇ ਕਿ ਮੇਰੇ ਮੋਹਰਿਆਂ ਦਾ ਮਸਲਾ ਸੀ, ਡਾਕਟਰਾਂ ਨੇ ਆਪਰੇਸ਼ਨ ਦਾ ਵੀ ਕਹਿ ਦਿੱਤਾ ਸੀ। ਇਹਨਾਂ ਨੇ ਕਿਹਾ ਕਿ ਮੇਰੀ ਸੱਜੀ ਲੱਤ ਸੁੰਨ ਹੁੰਦੀ ਸੀ, ਇਸ ਤੋਂ ਇਲਾਵਾ ਕਮਰ ਦੀ ਹੱਡੀ ਦੇ ਵਿੱਚ ਵੀ ਯਾਨੀ ਸੁਨਸਨਾਹਟ ਹੁੰਦੀ ਸੀ, ਥਕਾਵਟ ਹੋ ਜਾਂਦੀ ਸੀ। ਇਹਨਾਂ ਨੇ ਕਿਹਾ ਹੈ ਕਿ ਮੈਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ, ਅੱਲਾਹ ਦਾ ਸ਼ੁਕਰ ਹੈ ਕਿ ਮੇਰੀ ਇਹ ਮਸਲੇ ਠੀਕ ਹੋ ਗਏ ਨੇ, ਯਾਨੀ ਕਮਰ ਦਰਦ ਵੀ ਠੀਕ ਹੈ। ਇਹਨਾਂ ਨੇ ਮਜ਼ੀਦ ਕਿਹਾ ਹੈ ਕਿ ਮੈਨੂੰ ਦਵਾਈ ਤੁਸੀਂ ਹਫਜ਼ਾਬਾਦ ਅਰਸਾਲ ਕਰ ਦਿਓ, ਕਲੀਨਿਕ ਤੇ ਮੈਂ ਨਹੀਂ ਆ ਸਕਾਂਗਾ।
1: ਹਾਂਜੀ, ਮੋਹਰਿਆਂ ਦਾ ਮਸਲਾ ਹੋਵੇ ਜਾਂ ਗੋਡਿਆਂ ਦੇ ਵਿੱਚ ਗੈਪ ਆ ਜਾਏ ਜਾਂ ਡਾਕਟਰਾਂ ਨੇ ਆਪਰੇਸ਼ਨ ਦਾ ਵੀ ਕਿਹਾ ਹੋਵੇ ਤੇ ਅੱਲਾਹ ਤਾਲਾ ਦੇ ਫਜ਼ਲ ਨਾਲ ਇਹਨਾਂ ਦਵਾਈਆਂ ਦੇ ਨਾਲ ਇਹ ਠੀਕ ਹੋ ਜਾਂਦੇ ਨੇ ਮਸਲੇ। ਤੁਹਾਨੂੰ ਵੀ ਕਾਫੀ ਮਸਲੇ ਸਨ, ਜੋੜਾਂ ਦੀਆਂ ਦਰਦਾਂ ਸਨ, ਨਾਲ ਮੋਹਰਿਆਂ ਦਾ ਮਸਲਾ ਸੀ, ਗੋਡਿਆਂ ਦਾ ਵੀ ਮਸਲਾ ਸੀ ਤੇ ਕਾਫੀ ਤੁਸੀਂ ਪਹਿਲੇ ਅੰਗਰੇਜ਼ੀ ਦਵਾਈਆਂ ਖਾ ਕੇ ਸਾਡੇ ਕੋਲ ਆਏ ਸੋ, ਅੱਲਾਹ ਤਾਲਾ ਨੇ ਤੁਹਾਨੂੰ ਸ਼ਿਫਾ ਦਿੱਤੀ ਹੈ। ਤੁਹਾਡੀ ਦਵਾਈ ਹੈ ਜੀ ਕੈਲਸ਼ੀਅਮ ਫਾਸਫੋਰਿਕ ਗਲਕੇਰੀਆ ਫਾਸ 6X, ਇਹ ਤੁਸੀਂ 4-4 ਗੋਲੀਆਂ ਸੁਬਹ ਦੁਪਹਿਰ ਸ਼ਾਮ ਤੁਸੀਂ ਅਜੇ ਇਸਤੇਮਾਲ ਕਰਨੀਆਂ ਨੇ ਔਰ ਅੱਲਾਹ ਤਾਲਾ ਦੇ ਫਜ਼ਲ ਨਾਲ ਤੁਸੀਂ ਕਾਫੀ ਹੱਦ ਤੱਕ ਠੀਕ ਹੋ ਚੁੱਕੇ ਹੋ, ਲੇਕਿਨ ਅਜੇ ਦਵਾਈ ਤੁਹਾਨੂੰ ਮਜ਼ੀਦ 1-2 ਮਹੀਨਾ ਹੋਰ ਇਸਤੇਮਾਲ ਕਰਨੀ ਪਏਗੀ ਤੇ ਕੋਸ਼ਿਸ਼ ਕਰੋ ਕਿ ਤੁਸੀਂ ਪੈਦਲ ਵਾਕ ਕਰਿਆ ਕਰੋ ਨਾਲ।
0: ਜੀ ਸਾਵਨ, ਡਾਕਟਰ ਸਾਹਿਬ ਦਾ ਫੋਨ ਨੰਬਰ ਇੱਕ ਵਾਰੀ ਫੇਰ ਨੋਟ ਕਰ ਲਵੋ, 0300-4481380-0344-13-13-860-60। ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ। ਮਿਸਾਲ ਖਾਨ ਸਾਹਿਬ ਹੈਗੇ ਨੇ, ਇਹਨਾਂ ਨੇ ਮੈਸੇਜ ਸਾਨੂੰ ਕੀਤਾ ਹੈ। ਲਿਖਦੇ ਨੇ ਕਿ ਮੇਰੇ ਗੁਰਦੇ ਸੁਕੜ ਗਏ ਸਨ, ਇਹਨਾਂ ਤੁਹਾਡੇ ਕੋਲੋਂ ਇਹਦੇ ਮਸਲੇ ਵਾਸਤੇ ਆਪਣੇ ਦਵਾਈ ਖਾਧੀ ਹੈ। ਇਹ ਕਹਿੰਦੇ ਨੇ ਕਿ ਮੈਨੂੰ ਹੁਣ ਕਾਫੀ ਆਰਾਮ ਹੈ, ਮੇਰੇ ਗੁਰਦੇ ਬਿਹਤਰ ਕੰਮ ਕਰ ਰਹੇ ਨੇ। ਇਹਨਾਂ ਨੇ ਕਿਹਾ ਹੈ ਕਿ ਡਾਕਟਰ ਸਾਹਿਬ ਮਜ਼ੀਦ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ, ਔਰ ਅਗਰ ਕੋਈ ਟੈਸਟ ਕਰਵਾਉਣਾ ਹੋਏ ਤਾਂ ਉਹਦੇ ਬਾਰੇ 'ਚ ਵੀ ਦੱਸ ਦਿਓ।
1: ਹਾਂਜੀ, ਤੁਹਾਡੇ ਗੁਰਦੇ ਜਿਹੜੇ ਨੇ ਇਹ ਅਸਲ 'ਚ ਬਲੱਡ ਪ੍ਰੈਸ਼ਰ ਤੁਹਾਡਾ ਜ਼ਿਆਦਾ ਹੋਇਆ ਸੀ, ਉਹਦੀ ਵਜ੍ਹਾ ਨਾਲ ਖਰਾਬ ਹੋਣਾ ਸ਼ੁਰੂ ਹੋ ਗਏ ਸੀ ਔਰ ਡਾਕਟਰ ਨੇ ਤੁਹਾਨੂੰ ਡਾਇਲਿਸਿਸ ਦਾ ਕਿਹਾ ਸੀ, ਲੇਕਿਨ ਅੱਲਾਹ ਤਾਲਾ ਦੇ ਫਜ਼ਲ ਨਾਲ ਸਾਡੀ ਦਵਾਈ ਦੇ ਨਾਲ, ਜਰਮਨ ਦਵਾਈਆਂ ਤੁਹਾਨੂੰ ਅੱਛੀਆਂ ਦਿੱਤੀਆਂ ਸੀ ਉਹਦੇ ਨਾਲ ਤੁਹਾਨੂੰ ਅੱਲਾਹ ਤਾਲਾ ਨੇ ਸ਼ਿਫਾ ਦਿੱਤੀ ਹੈ। ਹੁਣ ਤੁਹਾਡੇ ਗੁਰਦੇ ਵੀ ਕੰਮ ਕਰਨਾ ਸ਼ੁਰੂ ਕਰ ਦਿੱਤੇ ਨੇ। ਤੁਹਾਡੀ ਦਵਾਈ ਸੀ ਜੀ ਪਲੰਬਾ ਮਟਾਲੀ ਕਮਤੀ, ਇਹ 5 ਕਤਰੇ ਸੁਬਹ ਦੁਪਹਿਰ ਸ਼ਾਮ ਤੁਸੀਂ ਪੀਣੇ ਸੀ ਤੇ ਨਾਲ ਤੁਹਾਡੀ ਦੂਸਰੀ ਦਵਾਈ ਸੀ ਜੀ ਐਲ ਸੀਰਮ 30। ਇਹ ਦੋਨੋਂ ਦਵਾਈਆਂ ਅਸੀਂ ਤੁਹਾਨੂੰ ਡਾਕ ਦੇ ਜ਼ਰੀਏ ਅਰਸਾਲ ਕਰ ਰਹੇ ਹਾਂ ਤੇ ਅਜੇ ਫਿਲਹਾਲ ਪਾਣੀ ਤੁਸੀਂ ਲਿਕੁਇਡ ਚੀਜ਼ਾਂ ਜ਼ਿਆਦਾ ਇਸਤੇਮਾਲ ਨਾ ਕਰੋ ਤੇ ਅੱਲਾਹ ਤਾਲਾ ਤੁਹਾਨੂੰ ਸ਼ਿਫਾ ਦੇ ਰਿਹਾ, ਕਾਫੀ ਹੱਦ ਤੱਕ ਬਿਹਤਰ ਹੋ ਚੁੱਕੇ ਹੋ ਤੁਸੀਂ, ਲੇਕਿਨ ਮਜ਼ੀਦ ਅਜੇ ਤੁਸੀਂ 1 ਮਹੀਨਾ ਦਵਾਈ ਹੋਰ ਖਾਓ।
0: ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਅਕਰਮ ਸਾਹਿਬ ਨੇ ਸਾਹੀਵਾਲ ਤੋਂ। ਇਹ ਲਿਖਦੇ ਨੇ ਕਿ ਮੇਰੇ ਦਿਲ ਦੀਆਂ ਸ਼ਰਿਆਨਾ ਬੰਦ ਨੇ, ਇਸ ਤੋਂ ਇਲਾਵਾ ਇਹ ਕਹਿੰਦੇ ਨੇ ਕਿ ਦਿਲ ਦੀ ਧੜਕਣ ਵੀ ਤੇਜ਼ ਹੋ ਜਾਂਦੀ ਹੈ, ਯਾਨੀ ਚੱਲ ਫਿਰਨ ਚ ਉਹਨਾਂ ਨੂੰ ਮਸਲਾ ਹੁੰਦਾ ਹੈ, ਥੋੜਾ ਸਾਰਾ ਚੱਲਣ ਤੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ। ਇਹਨਾਂ ਨੇ ਕਿਹਾ ਕਿ ਹੋਮਿਓਪੈਥਿਕ ਦੇ ਵਿੱਚ ਅਗਰ ਇਹਦਾ ਕੋਈ ਇਲਾਜ ਹੈ ਤੇ ਮੈਨੂੰ ਦੱਸ ਦਿਓ।
1: ਜੀ ਬਿਲਕੁਲ, ਦਿਲ ਦੀਆਂ ਸ਼ਰਿਆਨਾ ਬੰਦ ਹੋ ਜਾਣ ਜਾਂ ਦਿਲ ਦਾ ਵਾਲ ਬੰਦ ਹੋ ਜਾਣ ਜਾਂ ਚਰਬੀ ਜਮ੍ਹਾਂ ਹੋ ਜਾਏ ਦਿਲ ਦੀਆਂ ਵੇਨ ਚ ਨਾਲੀਆਂ ਦੇ ਵਿੱਚ, ਉਹਦੀ ਵਜ੍ਹਾ ਨਾਲ ਹੀ ਬੰਦੇ ਨੂੰ ਸਾਹ ਚੜਨਾ ਸ਼ੁਰੂ ਹੋ ਜਾਂਦਾ ਹੈ, 2 ਕਦਮ ਚੱਲੋ ਤੇ ਦਿਮਾਗ ਨੂੰ ਦਰਦ ਹੋ ਜਾਂਦੀ ਹੈ ਜਾਂ ਜਾਹ ਨੂੰ ਜਿਹੜਾ ਠੋਡੀ ਦੇ ਥੱਲੇ ਹਿੱਸਾ ਹੈ ਮੂੰਹ ਦਾ ਉੱਥੇ ਵੀ ਦਰਦ ਸ਼ੁਰੂ ਹੋ ਜਾਂਦੀ ਹੈ ਤੇ ਅੱਲਾਹ ਤਾਲਾ ਤੁਹਾਨੂੰ ਸ਼ਿਫਾ ਦੇਗਾ ਇਨਸ਼ਾਅੱਲਾ। ਇਹਦਾ ਬੜਾ ਅੱਛਾ ਤੇ ਮੌਸਰ ਇਲਾਜ ਮੌਜੂਦ ਫਰਮਾਨ ਹੈ ਕਿ ਅਜਵਾ ਖਜੂਰ ਗੁਟਲੀ ਸਮੇਤ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਨੇ ਤੇ ਤੁਸੀਂ ਉਹ ਵੀ ਤੁਸੀਂ ਇਲਾਜ ਸ਼ੁਰੂ ਕਰੋ ਬਾਜ਼ਾਰੋਂ ਲੈ ਕੇ ਅਜਵਾ ਖਜੂਰ ਤੇ ਆਪੇ ਪੇਸਟ ਬਣਾ ਲਓ ਤੇ ਉਹਦਾ ਸੁਬਹ ਸ਼ਾਮ ਇੱਕ ਚਮਚ ਸੁਬਹ ਸ਼ਾਮ ਇਸਤੇਮਾਲ ਕਰੋ
0: ਜੀ ਡਾਕਟਰ ਸਾਹਿਬ ਅਗਲਾ ਮੈਸੇਜ ਸਾਨੂੰ ਸਕੀਨਾ ਨੇ ਕੀਤਾ ਹੈ ਗ੍ਰੀਨ ਟਾਊਨ ਲਾਹੌਰ ਤੋਂ ਲਿਖਦੀਆਂ ਨੇ ਕਿ ਮੈਨੂੰ ਕਮਰ ਚ ਦਰਦ ਰਹਿੰਦੀ
1: ਜੀ
0: ਔਰ ਅਕਸਰ ਲੱਤਾਂ ਚ ਵੀ ਦਰਦ ਹੁੰਦੀ ਹੈ ਯਾਨੀ ਇਹਨਾਂ ਦੇ ਗੋਡਿਆਂ ਦੇ ਵਿੱਚ ਵੀ ਗੈਪ ਹੈ ਹੱਡੀ ਚ ਇਹਨਾਂ ਨੇ ਕਿਹਾ ਕਿ ਮੈਨੂੰ ਇਹਦੇ ਬਹੁਤ ਤਕਲੀਫ ਰਹਿੰਦੀ ਹੈ ਤੇ 2-3 ਮਹੀਨੇ ਤੋਂ ਮੈਂ ਤੁਹਾਡੇ ਕੋਲੋਂ ਦਵਾਈ ਖਾ ਰਹੀ ਹਾਂ ਅੱਲਾ ਦਾ ਸ਼ੁਕਰ ਹੈ ਕਿ ਮੈਨੂੰ ਇਹ ਦਰਦ ਦਾ ਕਾਫੀ ਆਰਾਮ ਹੈ ਇਹਨਾਂ ਨੇ ਮਜ਼ੀਦ ਦਵਾਈ ਇਰਸਾਲ ਕਰਨ ਵੱਲੋਂ ਲਿਖਿਆ
1: ਹਾਂਜੀ ਇਹਨਾਂ ਗੋਡਿਆਂ ਚ ਗੈਪ ਆ ਗਿਆ ਸੀ ਉਹਦੀ ਵਜ੍ਹਾ ਨਾਲ ਇਹਨਾਂ ਦੇ ਕਾਫੀ ਗੋਡਿਆਂ ਦਰਦ ਰਹਿੰਦੀ ਸੀ ਹੱਡੀਆਂ ਦੇ ਵਿੱਚ ਗੈਪ ਹੈ ਹੱਡੀਆਂ ਕਮਜ਼ੋਰ ਹੋ ਗਈਆਂ ਨੇ ਤੇ ਤੁਸੀਂ ਜਿਹੜਾ ਨਾ ਤੁਹਾਡੀ ਕੈਲਸ਼ੀਅਮ ਦੀਆਂ ਦਵਾਈਆਂ ਨੇ ਕਲਕੇਰੀਆ ਫਾਸ 6X ਤੇ ਕਲਕੇਰੀਆ ਫਲੋਰ 6X ਇਹ ਤੁਸੀਂ ਦੋਨੋਂ ਦਵਾਈਆਂ 4-4 ਗੋਲੀਆਂ ਦਿਨ 'ਚ 4 ਦਫ਼ਾ ਤੁਸੀਂ ਇਸਤੇਮਾਲ ਕਰਨੀਆਂ ਨੇ ਇਹ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ ਇਹ VP ਕਰ ਰਹੇ ਹਾਂ ਇਹ ਤੁਸੀਂ ਇਸਤੇਮਾਲ ਕਰੋ ਮਜ਼ੀਦ 2-3 ਮਹੀਨੇ ਇਨਸ਼ਾਅੱਲਾ ਅੱਲਾ ਤਾਲਾ ਦੇ ਫਜ਼ਲ ਨਾਲ ਤੁਹਾਡਾ ਇਹ ਗੋਡਿਆਂ ਦਾ ਗੈਪ ਵੀ ਆਸਤਾ ਆਸਤਾ ਠੀਕ ਹੋ ਜਾਏਗਾ
0: ਜੀ ਸਾਮਾਨ ਸਾਡੇ ਨਾਲ ਸਾਡੇ ਪ੍ਰੋਗਰਾਮ 'ਚ ਮੌਜੂਦ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ ਜੀ ਡਾਕਟਰ ਸਾਹਿਬ ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ ਫਰਹਾਨ ਸਾਹਿਬ ਨੇ ਕੀਤਾ ਸਾਨੂੰ DHA ਲਾਹੌਰ ਤੋਂ ਇਹ ਲਿਖਦੇ ਨੇ ਕਿ ਮੈਨੂੰ ਸ਼ੂਗਰ ਬਹੁਤ ਜ਼ਿਆਦਾ ਰਹਿੰਦੀ ਸੀ ਯਾਨੀ ਸ਼ੂਗਰ ਇਹਨਾਂ ਦੀ ਹਾਈ ਰਹਿੰਦੀ ਸੀ 500 ਤੱਕ ਵੀ ਚਲੀ ਜਾਂਦੀ ਸੀ ਇਹ ਕਹਿੰਦੇ ਨੇ ਕਿ ਮੈਨੂੰ ਕਿਸੇ ਨੇ ਮਸ਼ਵਰਾ ਦਿੱਤਾ ਸੀ ਮੈਂ ਤੁਹਾਡੇ ਕੋਲੋਂ ਆ ਕੇ ਦਵਾਈ ਲੈ ਕੇ ਗਏ ਹਾਂ ਮੇਰੀ ਸ਼ੂਗਰ ਹੁਣ ਨਾਰਮਲ ਰਹਿੰਦੀ ਹੈ ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੈਨੂੰ ਦੱਸ ਦਿਓ ਕਿ ਕਿੰਨਾ ਅਰਸਾ ਮੈਂ ਮਜ਼ੀਦ ਦਵਾਈ ਖਾਣੀ ਹੈ ਇਹਦੇ ਬਾਰੇ 'ਚ ਔਰ ਪਰਹੇਜ਼ ਦੇ ਬਾਰੇ 'ਚ ਦੱਸ ਦਿਓ ਔਰ ਸ਼ੂਗਰ ਵਾਲੀ ਦਵਾਈ ਮੈਨੂੰ ਅਰਸਾਲ ਕਰ ਦਿਓ
1: ਹਾਂਜੀ ਸ਼ੂਗਰ ਦੀ ਤੁਹਾਡੀ ਦਵਾਈ ਸੀ ਸਜੀਜੀਅਮ ਜੰਬੋਲੀਨ ਮਦਰ ਟਿੰਕਚਰ ਇਹ ਤੁਸੀਂ 5-5 ਕਤਰੇ ਸੁਬਹ ਦੁਪਹਿਰ ਸ਼ਾਮ ਇਸਤੇਮਾਲ ਕਰਨੇ ਨੇ ਇਹਦੇ ਨਾਲ ਇਨਸ਼ਾਅੱਲਾ ਸ਼ੂਗਰ ਤੁਹਾਡੀ ਹਮੇਸ਼ਾ ਹੀ ਕੰਟਰੋਲ ਰਹੇਗੀ ਔਰ ਇਸ ਤੋਂ ਇਲਾਵਾ ਸ਼ੂਗਰ ਦੀ ਵਜ੍ਹਾ ਨਾਲ ਜਿਹੜੀਆਂ ਮਜ਼ੀਦ ਬਿਮਾਰੀਆਂ ਹੁੰਦੀਆਂ ਨਜ਼ਰ ਕਮਜ਼ੋਰੀ ਧੁੰਦਲਾਪਨ ਆ ਜਾਣਾ ਜੋੜਾਂ ਦੀਆਂ ਦਰਦਾਂ ਮਿਹਦਾ ਖਰਾਬ ਜਿਸਮਾਨੀ ਨਿਜ਼ਾਮ ਜਿਹੜਾ ਸੁਸਤ ਹੋ ਜਾਂਦਾ ਹੈ ਸਾਬੀ ਕਮਜ਼ੋਰੀ ਉਹ ਵੀ ਇਨਸ਼ਾਅੱਲਾ ਤੁਹਾਡੀ ਠੀਕ ਰਹੇਗੀ ਇਹ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ ਡਾਕ ਦੇ ਜ਼ਰੀਏ ਇਹ ਤੁਸੀਂ ਮਜ਼ੀਦ ਅਜੇ 2-4 ਮਹੀਨੇ ਇਸਤੇਮਾਲ ਕਰੋ ਤੇ 3 ਮਹੀਨੇ ਬਾਅਦ ਤੁਸੀਂ ਆਪਣਾ ਇੱਕ ਮਜ਼ੀਦ ਇੱਕ ਸ਼ੂਗਰ ਦਾ ਟੈਸਟ ਹੁੰਦਾ ਉਹਨੂੰ ਕਹਿੰਦੇ ਹਾਂ ਅਸੀਂ HbA1c ਉਹ ਫਿਰ ਕਰਾ ਕੇ ਮੈਨੂੰ ਤੁਸੀਂ ਉਹਦੀ ਰਿਪੋਰਟ ਭੇਜਣੀ ਹੈ
0: ਜੀ ਸਾਹਮਣੇ ਸਾਡੇ ਨਾਲ ਮੌਜੂਦ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ ਜੀ ਡਾਕਟਰ ਸਾਹਿਬ ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ ਨਵੀਦ ਸਾਹਿਬ ਨੇ ਲਾਹੌਰ ਤੋਂ ਕੀਤਾ ਹੈ ਇਹਨਾਂ ਨੂੰ ਅੱਖਾਂ ਦਾ ਮਸਲਾ ਸੀ ਯਾਨੀ ਇਹਨਾਂ ਦੀ ਅੱਖਾਂ ਦੇ ਵਿੱਚ ਸਫੇਦ ਮੋਤੀਆਂ ਉਤਰ ਆਇਆ ਸੀ ਇਸ ਤੋਂ ਇਲਾਵਾ ਇਹਨਾਂ ਦੀ ਨਜ਼ਰ ਵੀ ਦਿਨ ਬ ਦਿਨ ਕਮਜ਼ੋਰ ਹੋ ਰਹੀ ਸੀ ਇਹਨਾਂ ਨੂੰ ਇੱਕ ਹੋਰ ਮਸਲਾ ਵੀ ਸੀ ਇਹਨਾਂ ਨੂੰ ਮੋਹਰਿਆਂ ਦਾ ਵੀ ਤਕਲੀਫ ਸੀ ਨਾਲ ਇਹਨਾਂ ਨੂੰ ਇਹਨਾਂ ਨੇ ਕਿਹਾ ਹੈ ਕਿ ਮੈਂ ਦੋਨਾਂ ਮਰਜ਼ਾਂ ਦੀ ਤੁਹਾਡੇ ਕੋਲੋਂ ਦਵਾਈ ਖਾ ਰਿਹਾ ਡਾਕਟਰ ਸਾਹਿਬ ਮੇਰੀ ਨਜ਼ਰ ਪਹਿਲੇ ਨਾਲ ਕਾਫੀ ਬਿਹਤਰੀ ਦੀ ਤਰਫ ਹੈ ਔਰ ਅੱਲਾ ਦਾ ਸ਼ੁਕਰ ਹੈ ਕਿ ਮੇਰੇ ਮੋਹਰਿਆਂ ਦੀ ਵੀ ਜਿਹੜੀ ਤਕਲੀਫ ਹੈ ਪਹਿਲੇ ਨਾਲ ਬਹੁਤ ਬਿਹਤਰ ਹੈ ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਦੋਨਾਂ ਮਸਲਿਆਂ ਦੀ ਦਵਾਈ ਮਜ਼ੀਦ ਅਰਸਾਲ ਕਰ ਦਿਓ
1: ਜੀ ਬਿਲਕੁਲ ਮੋਹਰਿਆਂ ਦਾ ਮਸਲਾ ਹੋਵੇ ਜਾਂ ਨਜ਼ਰ ਕਮਜ਼ੋਰ ਹੋ ਜਾਵੇ ਇਹਨਾਂ ਦੇ ਅਸਲ 'ਚ ਨਜ਼ਰ ਦੇ ਵਿੱਚ ਸਫੇਦ ਮੋਤੀ ਹੈ ਸੀ ਉਹਦੀ ਵਜ੍ਹਾ ਨਾਲ ਇਹ ਮਸਲਾ ਹੋ ਰਿਹਾ ਸੀ ਕਿ ਇਹਨਾਂ ਨੂੰ ਧੁੰਦਲਾ ਨਜ਼ਰ ਆਉਣ ਲੱਗ ਪਿਆ ਸੀ ਤੁਹਾਡੀ ਦਵਾਈ ਹੈ ਜੀ ਸਨੇਰੀਆ ਮਾਰਟੀਮਾ ਆਈ ਡਰਾਪ ਹੈ ਤੁਸੀਂ 2-2 ਕਤਰੇ 3 ਟਾਈਮ ਪਾਉਣੇ ਨੇ ਤੇ ਇਸ ਤੋਂ ਇਲਾਵਾ ਮੋਹਰਿਆਂ ਵਾਸਤੇ ਜੋੜਾਂ ਵਾਸਤੇ ਤੁਹਾਡੀ ਦਵਾਈ ਜਿਹੜੀ ਹੈ ਉਹ ਕਾਲੋਸਨ 30-5 ਕਤਰੇ ਸੁਬਹ ਦੁਪਹਿਰ ਸ਼ਾਮ ਪੀਣੇ ਨੇ ਦੋਨਾਂ ਦਵਾਈਆਂ ਅਸੀਂ ਤੁਹਾਨੂੰ ਭੇਜ ਰਹੇ ਹਾਂ ਡਾਕ ਦੇ ਜ਼ਰੀਏ ਮਜ਼ੀਦ ਤੁਸੀਂ 1 ਮਹੀਨਾ ਇਸਤੇਮਾਲ ਕਰੋ ਤੇ ਇਨਸ਼ਾਅੱਲਾ ਤੁਹਾਡਾ ਮੋਹਰਿਆਂ ਦਾ ਮਸਲਾ ਠੀਕ ਹੋ ਜਾਏਗਾ ਸਫੇਦ ਮੋਤੀਆ ਵੀ ਠੀਕ ਹੋ ਜਾਏਗਾ ਉਹਦੇ ਵਾਸਤੇ ਤੁਹਾਨੂੰ ਆਪਰੇਸ਼ਨ ਦੀ ਵੀ ਜ਼ਰੂਰਤ ਨਹੀਂ ਰਹੇਗੀ
0: ਜੀ ਸਮੇਂ ਡਾਕਟਰ ਸਾਹਿਬ ਦਾ ਫੋਨ ਨੰਬਰ ਔਰ ਐਡਰੈਸ ਇੱਕ ਵਾਰੀ ਫੇਰ ਨੋਟ ਕਰ ਲਵੋ ਅਨਵਰ ਹਸਪਤਾਲ ਨਜ਼ਦ ਥਾਣਾ ਬਦਾਮੀ ਬਾਗ ਲਾਹੌਰ ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਫੋਨ ਨੰਬਰ ਹੈ ਜੀ 03-0-0-4-4-1-3-8-6-0-0-0-3-44-13-860 ਡਾਕਟਰ ਸਾਹਿਬ ਦੇ ਕਲੀਨਿਕ ਦੇ ਔਕਾਤਕਾਰ ਨੇ ਦੁਪਹਿਰ 12 ਵਜੇ ਤੋਂ ਸ਼ਾਮ 5 ਵਜੇ ਤੱਕ ਤੇ ਰਾਤ 8 ਵਜੇ ਤੋਂ ਲੈ ਕੇ 11 ਵਜੇ ਤੱਕ ਆਪਣੇ ਕਲੀਨਿਕ ਤੇ ਮਰੀਜ਼ ਵੇਖਦੇ ਨੇ ਜੀ ਡਾਕਟਰ ਸਾਹਿਬ ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ ਇਹ ਵੀ ਸਾਨੂੰ ਕੀਤਾ ਹੈ ਫਰਜ਼ਾਨਾ ਬੀਬੀ ਨੇ ਇਹਨਾਂ ਦੀ ਉਮਰ 35 ਸਾਲ ਹੈ ਲਿਖਦੀਆਂ ਨੇ ਕਿ ਮੈਨੂੰ ਦਮੇ ਦਾ ਮਸਲਾ ਡਾਕਟਰ ਸਾਹਿਬ ਸਾਹ ਅਕਸਰ ਖਰਾਬ ਹੋ ਜਾਂਦਾ ਸੀ ਇਹਨਾਂ ਨੂੰ ਇਸ ਚੀਜ਼ ਦਾ ਬਹੁਤ ਜ਼ਿਆਦਾ ਮਸਲਾ ਰਿਹਾ ਇਹਨਾਂ ਨੇ ਤੁਹਾਡੇ ਕੋਲੋਂ 2 ਮਹੀਨੇ ਦਵਾਈ ਖਾਧੀ ਹੈ ਲਿਖਦੀਆਂ ਨੇ ਕਿ ਡਾਕਟਰ ਸਾਹਿਬ ਮਜ਼ੀਦ ਮੰਦ ਦਵਾਈ ਅਰਸਾਲ ਕਰ ਦਿਓ ਮੇਰਾ ਮਸਲਾ ਕਾਫੀ ਬਿਹਤਰ ਹੈ ਬਸ ਕਦੀ ਕਦੀ ਕਹਿੰਦੇ ਨੇ ਕਿ ਚੱਲਣ ਫਿਰਨ ਨਾਲ ਸਾਇੰਸ ਜ਼ਰਾ ਇਹਨਾਂ ਦਾ ਖਰਾਬ ਹੁੰਦਾ ਹੈ
1: ਹਾਂਜੀ ਦਮੇ ਦਾ ਵੀ ਬੜਾ ਅੱਛਾ ਤੇ ਹੋਮਿਓਪੈਥੀ ਬੜਾ ਅੱਛਾ ਤੇ ਮੌਸਰ ਇਲਾਜ ਮੌਜੂਦ ਹੈ ਸਾਹ ਚੜ ਜਾਣਾ ਸਾਹ ਮੁਸ਼ਕਲ ਹੋ ਜਾਣਾ ਉਸ ਤੋਂ ਇਲਾਵਾ ਆਮ ਤੌਰ ਤੇ ਦਮਾਂ ਜਿਹੜਾ ਹੈ ਕੁਝ ਲੋਕ ਪਹਿਲੇ ਕਹਿੰਦੇ ਰਹੇ ਦਮਾਂ ਦਮ ਨਾਲ ਹੈ ਲੇਕਿਨ ਅੱਲਾਹ ਤਾਲਾ ਦੇ ਫਜ਼ਲ ਨਾਲ ਇਹਦਾ ਅੱਛਾ ਤੇ ਬੜਾ ਮੌਸਰ ਇਲਾਜ ਮੌਜੂਦ ਹੈ ਤੁਹਾਡੀ ਦਵਾਈ ਹੈ ਜੀ ਆਰਸੈਨਿਕ ਦੀ ਹੈ 5-3 ਸੁਬਹ ਦੁਪਹਿਰ ਸ਼ਾਮ ਤੁਸੀਂ ਪੀਣੇ ਨੇ ਤੇ ਇਨਸ਼ਾਅੱਲਾ ਇਹਦੇ ਨਾਲ ਦਮਾਂ ਤੁਹਾਡਾ ਕੰਟਰੋਲ ਰਹੇਗਾ ਤੇ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ ਇਸ ਤੋਂ ਇਲਾਵਾ ਤੁਸੀਂ ਲੱਸੀ ਦਹੀਂ ਚਾਵਲ ਦਾ ਪਰਹੇਜ਼ ਰੱਖੋ ਤੇ ਮੂੰਹ ਦੇ ਉੱਤੇ ਮਾਸਕ ਪਾ ਕੇ ਰੱਖੋ ਅੱਜ ਕੱਲ੍ਹ ਬਹੁਤ ਜ਼ਰੂਰੀ ਹੈ
0: ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਹਾਫਜ਼ਾਬਾਦ ਤੋਂ ਹੀ ਕੀਤਾ। ਸਲੀਮ ਸਾਹਿਬ ਨੇ, ਇਹਨਾਂ ਨੇ ਲਿਖਦੇ ਨੇ ਕਿ ਸਾਨੂੰ ਮੈਨੂੰ ਇਹ ਬਹੁਤ ਜ਼ਿਆਦਾ ਮਸਲਾ ਸੀ, ਸ਼ੂਗਰ ਦੀ ਵਜ੍ਹਾ ਤੋਂ ਨਜ਼ਰ ਕਮਜ਼ੋਰ ਹੋ ਗਈ, ਇਹਦੇ ਨਾਲ ਨਾਲ ਇਹਨਾਂ ਨੂੰ ਅਸਾਬੀ ਕਮਜ਼ੋਰੀ ਵੀ ਸੀ। ਇਹ ਕਹਿੰਦੇ ਨੇ ਕਿ ਮੈਂ ਤੁਹਾਡੇ ਕੋਲ ਇੱਕ ਮਹੀਨੇ ਦੀ ਦਵਾਈ ਮੰਗਵਾਈ ਸੀ, ਮੇਰੀ ਸ਼ੂਗਰ ਹੁਣ ਕੰਟਰੋਲ ਹੈ, ਇਹਨਾਂ ਨੇ ਮਜ਼ੀਦ ਸਿਹਤ ਦੀ ਬਿਹਤਰੀ ਵਾਸਤੇ ਦਵਾਈ ਅਰਸਾਲ ਕਰਨ ਵੱਲੋਂ ਲਿਖਿਆ ਹੈ।
1: ਹਾਂਜੀ, ਸ਼ੂਗਰ ਦੀ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ, ਤੁਹਾਡੀ ਦਵਾਈ ਜੀ ਇਸ ਫਾਦ ਮਦਰ ਟਿੰਕਚਰ, ਤੁਸੀਂ ਮਜ਼ੀਦ ਅਜੇ ਇੱਕ ਮਹੀਨਾ ਖਾਓ, ਇਨਸ਼ਾਅੱਲਾ ਇਹਦੇ ਨਾਲ ਤੁਹਾਡੀਆਂ ਸਾਰੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ
0: ਜੀ। ਸਾਮੇਨ ਆਖਰ ਤੇ ਡਾਕਟਰ ਸਾਹਿਬ ਦਾ ਫੋਨ ਨੰਬਰ ਔਰ ਐਡਰੈਸ ਇੱਕ ਵਾਰੀ ਫਿਰ ਨੋਟ ਕਰ ਲਵੋ। ਅਨਵਰ ਹਸਪਤਾਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ, ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ। ਫੋਨ ਨੰਬਰ ਹੈ ਜੀ 0300 44 1 3 8 6 0, ਯਾਨੀ 0300 44 13 860। ਸਾਮੇਨ ਦੇ ਨਾਲ ਹੀ ਸਾਡੇ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ। ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਨੂੰ ਤੇ ਤਾਹਿਰਾ ਜਬੀਨ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।
2: There's music, and then there's magic. One Above FM 101.

0: सुरर संगीत साजो आवाज आपका मनपसंद रेडियो चैनल FM 101।
1: हर्बल एक्सपर्ट प्रोफेसर सुलेमान दे तिब्बी मशवरे। अस्सलाम वालेकुम सोने पैन प्राओ ते मेरे बुजुर्गो, तुहाडी पैन साइमा प्रोफेसर सुलेमान दे तिब्बी मशवरे लेके तुहाडी खिदमत विच हाजिर है। ते उम्मीद कर दिए कि ए प्रोग्राम तुहाडे लई सेहत तंदुरुस्ती दा सबब होवणगे। ਭੈਣ ਭਰਾਓ, ਇਹ ਪ੍ਰੋਗਰਾਮ ਕਿਉਂ ਨਾ ਚੰਗਾ ਹੋਵੇ, ਕਿਉਂਕਿ ਇਸ ਪ੍ਰੋਗਰਾਮ ਦੀ ਸ਼ਾਨ ਵਧਾਉਂਦੇ ਨੇ ਸਾਡੇ ਮੁਲਕ ਦੇ ਬਹੁਤ ਹੀ ਮਸ਼ਹੂਰ ਤੇ ਸਿਆਣੇ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ। ਭੈਣ ਭਰਾਓ, ਤੁਹਾਨੂੰ ਸੁਲੇਮਾਨ ਸਾਹਿਬ ਦੀਆਂ ਮਸ਼ਵਰਿਆਂ ਦਾ ਇੰਤਜ਼ਾਰ ਤੇ ਜ਼ਰੂਰ ਹੋਵੇਗਾ, ਪਰ ਥੋੜਾ ਜਿਹਾ ਇੰਤਜ਼ਾਰ ਕਰੋ, ਕਿਉਂਕਿ ਪਹਿਲੇ ਮੈਂ ਤੁਹਾਨੂੰ ਲਿਖਵਾਵਾਂਗੀ ਆਪਣਾ ਪਤਾ ਤੇ ਫੋਨ ਨੰਬਰ, ਤੇ ਲਓ ਲਿਖੋ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 yani 0423772716, मोबाइल नंबर है 0300414 2608 yani 0300414 2608। ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਭੈਣ ਭਰਾਓ, ਉਡੀਕਾਂ ਮੁੱਕ ਗਈਆਂ ਤੇ ਮਿਲਨੇ ਆ ਗੋਲਡ ਮੈਡਲ ਹਾਸਲ ਕਰਨ ਵਾਲੇ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ। ਸੁਲੇਮਾਨ ਸਾਹਿਬ ਜੀ, ਆਇਆਂ ਨੂੰ ਸੁਣਾਓ ਸੱਤੇ ਖੈਰਾਂ ਨੇ।
2: ਜੀ ਸਹਿਮਾ ਜੀ, ਮੈਂ ਦੁਆ ਕਰਨਾ ਵਾਂ ਕਿ ਸੋਹਣਾ ਰਾ ਭੈਣ ਭਰਾਵਾਂ ਦੀ ਵੀ ਖੈਰ ਕਰੇ ਤੇ ਸਿਹਤ ਤੰਦਰੁਸਤੀ ਦੇਵੇ।
1: ਆਮੀਨ ਸੁਮਾ ਆਮੀਨ। ਸੁਲੇਮਾਨ ਸਾਹਿਬ, ਤੁਹਾਡੇ ਵਰਗੇ ਨੇਕ ਬੰਦਿਆਂ ਦੀਆਂ ਦੁਆਵਾਂ ਹੋਣ ਤੇ ਮਰੀਜ਼ ਠੀਕ ਕਿਉਂ ਨਾ ਹੋਣ। ਸੁਲੇਮਾਨ ਸਾਹਿਬ, ਮੈਨੂੰ ਵੀ ਹਕੀਮ ਬਣਨ ਦਾ ਬੜਾ ਹੀ ਸ਼ੌਕ ਸੀ।
2: ਅੱਛਾ ਜੀ,
1: ਪਰ ਮੈਂ ਮੇਜ਼ਬਾਨ ਬਣ ਗਈ
2: ਜੀ।
1: ਇਹਨੂੰ ਕਹਿੰਦੇ ਨੇ ਕਿ ਰੱਬ ਜੋ ਬਿਹਤਰ ਸਮਝਦਾ ਉਹੀ ਕਰਦਾ, ਕਿਉਂ ਠੀਕ ਹੈ ਨਾ?
2: ਹਾਂ ਸਹਿਮਾ ਜੀ, ਰੱਬ ਨੂੰ ਮਰੀਜ਼ਾਂ ਦੀ ਵੀ ਖਰੀਅਤ ਚਾਹੀਦੀ ਸੀ।
1: ਲਓ ਦੇਖੋ ਫਿਰ ਉਹੀ ਗੱਲਾਂ ਤੁਸੀਂ ਪਹਿਲੇ ਵਾਅਦਾ ਕੀਤਾ ਸੀ ਕਿ ਹੁਣ ਮੈਂ ਨਹੀਂ ਉਹ ਜਿਹੀ ਗੱਲਾਂ ਕਹੋਗੇ। ਸੁਲੇਮਾਨ ਸਾਹਿਬ, ਤੁਸੀਂ ਤੇ ਮੈਨੂੰ ਨਾ ਕੋਈ ਸਮਝਦੇ ਹੀ ਨਹੀਂ, ਮੈਂ ਬਹੁਤ ਸਿਆਣੀ ਹਾਂ
2: ਜੀ। ਮਾਸ਼ਾਅੱਲਾ।
1: ਅੱਛਾ ਸੁਲੇਮਾਨ ਸਾਹਿਬ, ਹੁਣ ਮੈਂ ਆਪਣੀ ਡਿਊਟੀ ਸ਼ੁਰੂ ਕਰਨੀ ਆ ਜਿਹੜੀ ਭੈਣ ਭਰਾਵਾਂ ਨੇ ਮੇਰੇ ਜ਼ਿੰਮੇ ਲਾਈ ਹੋਈ ਹੈ।
2: ਜੀ ਜ਼ਰੂਰ।
1: ਸੁਲੇਮਾਨ ਸਾਹਿਬ, ਈਮੇਲ ਗੌਹਰ ਅਲੀ ਸਾਹਿਬ ਨੇ ਲਿਖੀ ਹੈ। ਇਹ ਕਹਿੰਦੇ ਨੇ ਕਿ ਮੈਨੂੰ 1 ਸਾਲ ਪਹਿਲੇ ਜਿਸਮ ਤੇ ਦਾਣੇ ਨਿਕਲੇ ਸਨ।
2: ਜੀ ਜੀ।
1: ਪਹਿਲਾਂ ਇੱਕ ਸਖਤ ਜਿਹੀ ਫਿੰਸੀ ਨਿਕਲੀ, ਉਸ ਤੋਂ ਬਾਅਦ ਸਾਰੇ ਜਿਸਮ ਦੇ ਛਿਲਕੇ ਛਿਲਕੇ ਬਣ ਗਏ।
2: ਜੀ।
1: ਬੜਾ ਇਲਾਜ ਹੋਇਆ ਤੇ ਮੈਂ ਠੀਕ ਹੋ ਗਿਆ। ਹੁਣ ਉਹੀ ਖਾਰਿਸ਼ ਦੁਬਾਰਾ ਹੋਈ ਹੈ, ਪਰ ਹੁਣ ਬੁਖਾਰ ਵੀ ਹੋਇਆ ਹੈ, ਜਿਸਮ ਵਿੱਚ ਕਮਜ਼ੋਰੀ ਤੇ ਥਕਨ ਬਹੁਤ ਹੈ।
2: ਜੀ ਅੱਛਾ।
1: ਮਸ਼ਵਰਾ ਦਿਓ ਕਿ ਇਹ ਕਿਹੜੀ ਬਿਮਾਰੀ ਹੈ।
2: ਗੋਹਰ ਭਾਈ, ਮੈਂ ਹੈਰਾਨ ਹਾਂ ਕਿ ਤੁਸੀਂ ਜਿਸ ਬਿਮਾਰੀ ਦਾ ਇਲਾਜ ਕਰਾਉਂਦੇ ਰਹੇ ਹੋ ਉਸ ਬਾਰੇ ਤੁਹਾਨੂੰ ਕੁਛ ਦੱਸਿਆ ਹੀ ਨਹੀਂ ਗਿਆ। ਮੇਰੇ ਭਾਈ, ਤੁਸੀਂ ਤਾਂ ਬਹੁਤ ਹੀ ਖਤਰਨਾਕ ਬਲਕਿ ਇੱਕ ਮੋਦੀ ਬਿਮਾਰੀ ਦਾ ਸ਼ਿਕਾਰ ਹੋ ਜਿਹਨੂੰ ਤਿੱਬ ਵਿੱਚ ਸਿਵਲਸ ਕਹਿੰਦੇ ਨੇ। ਮੇਰੇ ਭਾਈ, ਇਹ ਬਿਮਾਰੀ ਦਿਲ, ਜਿਗਰ, ਮੇਦਾ, ਗੁਰਦੇ, ਪੱਠੇ ਤੇ ਅਸਾਬ ਯਾਨੀ ਪੂਰੇ ਨਿਜ਼ਾਮ ਨੂੰ ਬਰਬਾਦ ਕਰ ਦਿੰਦੀ ਹੈ। ਇਸ ਲਈ ਤੁਸੀਂ 1 ਮਿੰਟ ਵੀ ਜ਼ਾਇਆ ਨਾ ਕਰੋ ਅਤੇ ਫੌਰਨ ਦਵਾਖਾਨੇ 'ਤੇ ਆ ਜਾਓ। ਮੈਂ ਤੁਹਾਡੀ ਹਾਲਤ ਨੂੰ ਆਪ ਵੇਖਾਂਗਾ ਅਤੇ ਬਿਮਾਰੀ ਦੇ ਮੁਤਾਬਕ ਹੀ ਤੁਹਾਨੂੰ ਕੋਈ ਦਵਾਈ ਲਿਖਾਂਗਾ। ਗੋਹਰ ਭਾਈ, ਇਹ ਗੱਲ ਵੀ ਯਾਦ ਰੱਖੋ ਕਿ ਇਹ ਬਿਮਾਰੀ ਮਰੀਜ਼ਾਂ ਤੋਂ ਸਿਹਤਮੰਦ ਬੰਦਿਆਂ ਨੂੰ ਵੀ ਲੱਗ ਸਕਦੀ ਹੈ। ਇਸ ਲਈ ਆਪਣੇ ਕੱਪੜੇ, ਤੌਲੀਆ, ਸਾਬਣ ਅਤੇ ਦੂਜੀਆਂ ਚੀਜ਼ਾਂ ਵੱਖਰੀਆਂ ਰੱਖੋ ਅਤੇ ਫੌਰਨ ਦਵਾਖਾਨੇ 'ਤੇ ਆ ਜਾਓ ਅਤੇ ਇਲਾਜ ਕਰਾਓ। ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਸੀਂ ਬਿਲਕੁਲ ਠੀਕ ਹੋ ਜਾਵੋਗੇ
1: ਇਨਸ਼ਾਅੱਲਾ ਤਾਲਾ। ਜੀ ਗੌਹਰ ਭਾਈ, ਤੁਹਾਡੀ ਬਿਮਾਰੀ ਤੇ ਬਹੁਤ ਹੀ ਖਤਰਨਾਕ ਹੈ, ਇਸ ਲਈ ਸੁਲੇਮਾਨ ਸਾਹਿਬ ਦੇ ਮਸ਼ਵਰੇ ਤੇ ਫੌਰਨ ਅਮਲ ਕਰਨਾ ਤਾਂ ਕਿ ਬਿਮਾਰੀ ਜਿਹੜੀ ਦੂਰ ਹੋ ਜਾਵੇ। ਸੁਲੇਮਾਨ ਸਾਹਿਬ, ਅਗਲੀ ਈਮੇਲ ਹਾਜ਼ਰ ਹੈ ਜਿਹੜੀ ਮਨਸੂਰ ਸ਼ੇਖ ਹੋਰਾਂ ਲਿਖੀ ਹੈ।
2: ਜੀ ਜੀ।
1: ਇਹ ਕਹਿੰਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੇਰੀ ਉਮਰ 20 ਸਾਲ ਹੈ ਤੇ ਮੇਰਾ ਕੱਦ 4 ਫੁੱਟ 8 ਇੰਚ।
2: ਅੱਛਾ।
1: ਸਾਰੇ ਮੈਨੂੰ ਬੋਨਾ ਕਹਿੰਦੇ ਨੇ। ਮੈਂ ਕੋਰਸ ਵੀ ਇਸਤੇਮਾਲ ਕੀਤਾ ਸੀ ਪਰ ਫਾਇਦਾ ਹੋਣ ਦੀ ਥਾਂ ਮੈਨੂੰ ਖਾਰਿਸ਼ ਤੇ ਫਿੰਸੀਆਂ ਦੀ ਤਕਲੀਫ ਹੋ ਗਈ।
2: ਠੀਕ।
1: ਸੁਲੇਮਾਨ ਸਾਹਿਬ, ਮੈਂ ਸੁਣਿਆ ਹੈ ਕਿ ਦੇਸੀ ਦਵਾਈਆਂ ਨਾਲ ਕੱਦ ਵਿੱਚ ਇਜ਼ਾਫਾ ਹੋ ਜਾਂਦਾ ਹੈ, ਮਿਹਰਬਾਨੀ ਕਰਕੇ ਕੋਈ ਦਵਾਈ ਇਹੋ ਜਿਹੀ ਪਾਰਸਲ ਕਰ ਦਿਓ ਜਿਤਨਾ ਮੇਰਾ ਕੱਦ ਵੱਜ ਹੈ। ਸੁਲੇਮਾਨ ਸਾਹਿਬ, ਜਿਹੜਾ ਕੀ ਮਸ਼ਵਰਾ ਹੋ ਸਕਦਾ ਇਹਨਾਂ ਬਾਰੇ?
2: ਮੈਂ ਇਹਨਾਂ ਨੂੰ ਕਹਾਂਗਾ ਜੀ, ਮਨਸੂਰ ਬੇਟਾ, ਮੈਂ ਪਹਿਲਾਂ ਵੀ ਕਿਸੇ ਪ੍ਰੋਗਰਾਮ ਵਿੱਚ ਇਹ ਦੱਸ ਚੁੱਕਿਆ ਕਿ ਗਜ਼ਾਈ ਕਮੀ ਜਾਂ ਹਾਰਮੋਨਸ ਦੀ ਕਮੀ ਬੇਸ਼ੀ ਨਾਲ ਜਿਸਮ ਦੀ ਨਸ਼ੋਨੁਮਾ ਰੁਕ ਜਾਂਦੀ ਹੈ। ਬੇਟਾ ਜੀ, ਇਹ ਗੱਲ ਵੀ ਠੀਕ ਹੈ ਕਿ ਦੇਸੀ ਦਵਾਈਆਂ ਨਾਲ ਇਹ ਕਮੀ ਦੂਰ ਕੀਤੀ ਜਾ ਸਕਦੀ ਹੈ, ਪਰ ਮਰੀਜ਼ ਨੂੰ ਕੁਝ ਅਰਸੇ ਮਤਵਾਤਰ ਇਲਾਜ ਕਰਾਉਣਾ ਪੈਂਦਾ ਹੈ। ਬੇਟਾ ਜੀ, ਤੁਸੀਂ ਫਿਕਰ ਨਾ ਕਰੋ ਤੇ ਨਾ ਹੀ ਸ਼ਰਮਿੰਦਗੀ ਮਹਿਸੂਸ ਕਰੋ, ਕਿਉਂਕਿ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੀ ਇਹ ਖਾਮੀ ਇਨਸ਼ਾਅੱਲਾ ਬਿਲਕੁਲ ਦੂਰ ਹੋ ਜਾਵੇਗੀ। ਬੇਟਾ ਜੀ, ਤੁਸੀਂ ਕਿਸੇ ਵੀ ਦਿਨ ਦਵਾਖਾਨੇ ਤੇ ਤਸ਼ਰੀਫ ਲਿਆਓ ਤਾਂ ਕਿ ਤੁਹਾਡੀ ਜਿਸਮਾਨੀ ਹਾਲਤ ਨੂੰ ਮੈਂ ਆਪ ਵੇਖ ਸਕਾਂ। ਉਸ ਤੋਂ ਬਾਅਦ ਹੀ ਤੁਹਾਡੇ ਲਈ ਕੋਈ ਦਵਾਈ ਤਜਵੀਜ਼ ਕੀਤੀ ਜਾਵੇਗੀ ਤੇ ਇਨਸ਼ਾਅੱਲਾ ਤੁਹਾਡੇ ਕੱਦ ਵਿੱਚ ਇਜ਼ਾਫਾ ਹੋ ਜਾਵੇਗਾ, ਕਿਉਂਕਿ ਕੱਦ ਵਿੱਚ ਇਜ਼ਾਫਾ ਕਰਨ ਵਾਲੀਆਂ ਦਵਾਈਆਂ ਇਨਸ਼ਾਅੱਲਾ ਸਾਡੀ ਤਿੱਬ ਵਿੱਚ ਮੌਜੂਦ ਨੇ।
1: ਬਿਲਕੁਲ ਸਹੀ। ਔਰ ਮਨਸੂਰ ਭਾਈ, ਤੁਸੀਂ ਹੁਣ ਫਿਕਰ ਨਹੀਂ ਕਰਨੀ ਕਿਉਂਕਿ ਤੁਹਾਡੀ ਪਰੇਸ਼ਾਨੀ ਦਾ ਹੱਲ ਨਿਕਲਿਆ ਹੈ। ਬਸ ਤੁਸੀਂ ਸੁਲੇਮਾਨ ਸਾਹਿਬ ਨੂੰ ਮਿਲ ਲਓ, ਸੁਲੇਮਾਨ ਸਾਹਿਬ ਉਹ ਮਿਸਾਲ ਮਸ਼ਹੂਰ ਹੈ ਨਾ ਕਿ ਕਦ ਸਰੂ ਦਾ ਬੂਟਾ
2: ਜੀ ਜੀ
1: ਸੁਲੇਮਾਨ ਸਾਹਿਬ ਖਜੂਰ ਦਾ ਦਰਖਤ ਸਰੂ ਤੋਂ ਵੀ ਵੱਡਾ ਹੁੰਦਾ ਫਿਰ ਲੋਕੀ ਇਹ ਕਿਉਂ ਨਹੀਂ ਕਹਿੰਦੇ ਕਿ ਕਦ ਖਜੂਰ ਕਾ ਬੂਟਾ
2: ਸਮਝ ਤੁਸੀਂ ਉਹ ਮਿਸਾਲ ਸੁਣੀਏ ਨਾ ਹਰਨ ਵਰਗੀਆਂ ਅੱਖਾਂ ਸਮਝ ਤੁਸੀਂ ਮੱਝ ਵਰਗੀਆਂ ਅੱਖਾਂ ਕਿਉਂ ਨਹੀਂ ਕਹਿੰਦੇ ਹਾਲਾਂਕਿ ਮੱਝ ਦੀਆਂ ਅੱਖਾਂ ਹਰਨ ਤੋਂ ਵੱਡੀਆਂ ਹੁੰਦੀਆਂ ਨੇ ਇਹ ਠੀਕ ਹੈ ਨਾ
1: ਹਾਂ ਸੁਲੇਮਾਨ ਸਾਹਿਬ ਇਹ ਗੱਲ ਤੇ ਵਾਕਈ ਸੋਚਣ ਵਾਲੀ ਹੈ ਸੁਲੇਮਾਨ ਸਾਹਿਬ ਇਹ ਮੇਰੀ ਨਹੀਂ ਬਲਕਿ ਮਿਸਾਲ ਬਣਾਉਣ ਵਾਲਿਆਂ ਦੀ ਗਲਤੀ ਹੈ ਸੁਲੇਮਾਨ ਸਾਹਿਬ ਅਗਲੀ SMS ਪੜ੍ਹਨੀ ਆ ਮੱਝ ਤੇ ਹਿਰਨ ਦੇ ਚੱਕਰ ਵਿੱਚ ਅਗਰ ਪੈ ਗਏ ਨਾ ਤੇ ਈਮੇਲਸ ਰਹਿ ਜਾਣੀਆਂ ਨੇ
2: ਬਿਲਕੁਲ
1: ਇਸ ਵਾਸਤੇ ਸੁਲੇਮਾਨ ਸਾਹਿਬ ਇੱਕ ਈਮੇਲ ਹਨੀਫ ਸ਼ਾਹੀ ਤੋਂ ਲਿਖੀ ਹੈ
2: ਜੀ
1: ਕਹਿੰਦੇ ਨੇ ਸੁਲੇਮਾਨ ਸਾਹਿਬ ਮੈਂ ਸੁਣਿਆ ਹੈ ਕਿ ਗੁੜਮਾਰ ਬੂਟੀ ਸ਼ੂਗਰ ਵਾਸਤੇ ਬਹੁਤ ਚੰਗੀ ਹੈ
2: ਜੀ ਜੀ
1: ਪਰ ਮੈਂ ਇਸਤੇਮਾਲ ਕੀਤੀ ਸੀ ਮੈਨੂੰ ਤੇ ਬਿਲਕੁਲ ਫਾਇਦਾ ਨਹੀਂ ਹੋਇਆ ਸੁਲੇਮਾਨ ਸਾਹਿਬ ਜੇ ਤੁਹਾਡੇ ਕੋਲ ਸ਼ੂਗਰ ਵਾਸਤੇ ਕੋਈ ਕਾਮਯਾਬੀ ਜਿਹੜੀ ਦਵਾਈ ਹੈ ਤੇ ਮੈਨੂੰ ਪਾਰਸਲ ਕਰ ਦਿਓ ਮਿਹਰਬਾਨੀ ਹੋਵੇਗੀ
2: ਹਨੀਫ ਭਾਈ ਇਹਦੇ ਵਿੱਚ ਕੁਛ
1: ਹਨੀਫ ਸ਼ਾਹੀ ਦੌਰਾਨ ਲਿਖੀ ਹੈ
2: ਜੀ
1: ਕਹਿੰਦੇ ਨੇ ਸੁਲੇਮਾਨ ਸਾਹਿਬ ਮੈਂ ਸੁਣਿਆ ਹੈ ਕਿ ਗੁੜਮਾਰ ਬੂਟੀ ਸ਼ੂਗਰ ਵਾਸਤੇ ਬਹੁਤ ਚੰਗੀ ਹੈ
2: ਜੀ ਜੀ
1: ਪਰ ਮੈਂ ਇਸਤੇਮਾਲ ਕੀਤੀ ਸੀ ਮੈਨੂੰ ਤੇ ਬਿਲਕੁਲ ਫਾਇਦਾ ਨਹੀਂ ਹੋਇਆ ਸੁਲੇਮਾਨ ਸਾਹਿਬ ਜੇ ਤੁਹਾਡੇ ਕੋਲ ਸ਼ੂਗਰ ਵਾਸਤੇ ਕੋਈ ਕਾਮਯਾਬੀ

0: ਤੁਸੀਂ ਇਹਨੂੰ ਇਸਤੇਮਾਲ ਕਰਨਾ ਅਤੇ ਫਿਰ ਦੱਸਣਾ ਕਿ ਸ਼ੂਗਰ ਤੋਂ ਆਰਾਮ ਹੋਇਆ ਕਿ ਨਹੀਂ। ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਨੂੰ ਬਹੁਤ ਹੀ ਫਾਇਦਾ ਹੋਵੇਗਾ ਅਤੇ ਤੁਹਾਡੀ ਸ਼ੂਗਰ ਬਿਲਕੁਲ ਨਾਰਮਲ ਹੋ ਜਾਵੇਗੀ
1: ਇਨਸ਼ਾਅੱਲਾ ਤਾਲਾ। ਜੀ ਹਨੀਫ ਸਾਹਿਬ, ਹੁਣ ਤੁਸੀਂ ਆਪਣੀ ਜਿਹੜੀ ਮਰਜ਼ੀ ਨਾਲ ਗੁੜ ਮਾਰ ਜਾਂ ਪਿੱਤ ਮਾਰ, ਕੋਈ ਵੀ ਬੂਟੀ ਇਸਤੇਮਾਲ ਨਹੀਂ ਕਰਨੀ, ਬਲਕਿ ਉਹ ਦਵਾਈ ਲੈਣੀ ਹੈ ਜਿਹੜੀ ਸੁਲੇਮਾਨ ਸਾਹਿਬ ਕਰਨਗੇ, ਅਤੇ ਇਨਸ਼ਾਅੱਲਾ ਤਾਲਾ ਉਹਦੇ ਨਾਲ ਹੀ ਆਰਾਮ ਹੋਵੇਗਾ। ਮੋਹਤਰਮ ਭੈਣ ਭਰਾਓ ਅਤੇ ਬਜ਼ੁਰਗੋ, ਜੇ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਵੀ ਰਿਸ਼ਤੇਦਾਰ ਕਿਸੇ ਵੀ ਬਿਮਾਰੀ ਵਿੱਚ ਮੁਬਤਲਾ ਹੈ ਤਾਂ ਦੇਰ ਨਾ ਕਰੋ। ਮੁਕੰਮਲ ਇਲਾਜ ਤੇ
2: ਈਮੇਲਸ ਤੇ SMS
1: ਦੀ ਰੋਸ਼ਨੀ ਵਿੱਚ ਮਸ਼ਵਰਾ ਲੈਣ ਵਾਸਤੇ ਬਰੇਸਗੀਰੋ ਪਾਕ ਹਿੰਦ ਦੇ ਮਸ਼ਹੂਰ
2: ਤਬੀਬ
1: ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਫੌਰੀ ਰਾਬਤਾ ਕਰੋ ਤੇ ਨੋਟ ਫਰਮਾਓ ਸਾਡਾ ਪਤਾ।
2: ਸੁਲੇਮਾਨ ਦਵਾਖਾਨਾ, ਰਜਿਸਟਰਡ, ਪੁਲ ਫਲਾਈਓਵਰ, ਬਿਲ ਮੁਕਾਬਿਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 ਯਾਨੀ 0423772716। ਮੋਬਾਈਲ ਨੰਬਰ ਹੈ 0300414 2608 ਯਾਨੀ 0300414 2608। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com।
1: ਜੀ ਭੈਣ ਭਰਾ, ਮੈਂ ਤੁਹਾਡੀ ਈਮੇਲਸ ਤੇ SMS ਲੈ ਕੇ ਫਿਰ ਆ ਗਈ ਹਾਂ। ਸੁਲੇਮਾਨ ਸਾਹਿਬ, ਤੁਸੀਂ ਤੇ ਅੱਧੀ ਛੁੱਟੀ ਵਿੱਚ ਥੋੜਾ ਸਕੂਨ ਕਰ ਲਿਆ, ਮੈਂ ਤੇ ਬੋਲੀ ਜਾ ਰਹੀ ਸਾਂ, ਵੇਖਿਆ ਮੇਰੀ ਹਿੰਮਤ।
0: ਜੀ ਸਹਿਮਾ ਜੀ, ਇਹੀ ਤੇ ਫਰਕ ਹੈ ਮੇਰੇ ਤੁਹਾਡੇ ਵਿੱਚ, ਤੁਸੀਂ ਤਾਂ ਮਾਸ਼ਾਅੱਲਾ ਨਾ ਸਟਾਪ ਹੋ।
1: ਸੁਲੇਮਾਨ ਸਾਹਿਬ ਸ਼ੁਕਰੀਆ, ਸੁਲੇਮਾਨ ਸਾਹਿਬ ਸ਼ੁਕਰ ਕਰੋ ਕਿ ਮੈਂ ਨਾਨ ਸਟਾਪ ਹਾਂ, ਨਹੀਂ ਤਾਂ ਈਮੇਲਸ ਲੈ ਜਾਣੀਆਂ ਸਨ। ਸੁਲੇਮਾਨ ਸਾਹਿਬ, ਈਮੇਲਸ ਮੁਖਤਾਰ ਅਹਿਮਦ ਸਾਹਿਬ ਨੇ ਲਿਖੀ ਹੈ
0: ਜੀ।
1: ਸੁਲੇਮਾਨ ਸਾਹਿਬ, ਇਹਨਾਂ ਨੂੰ ਗੈਂਠੀਆਂ ਦੀ ਤਕਲੀਫ ਹੈ, ਕਹਿੰਦੇ ਨੇ ਕਿ ਬਹੁਤ ਇਲਾਜ ਕਰਵਾਇਆ ਪਰ ਵਕਤੀ ਆਰਾਮ ਹੁੰਦਾ। ਇਹ ਪੁੱਛਦੇ ਨੇ ਕਿ ਇਸ ਬਿਮਾਰੀ ਦਾ ਕੋਈ ਪੱਕਾ ਇਲਾਜ ਹੈ ਵੀ ਹੈ ਕਿ ਨਹੀਂ। ਸੁਲੇਮਾਨ ਸਾਹਿਬ, ਇਹਨਾਂ ਨੇ ਦਵਾਈ ਵੀ ਮੰਗਵਾਈ ਹੈ, ਮਸ਼ਵਰਾ ਦਿਓ।
0: ਮੁਖਤਾਰ ਭਾਈ, ਗੈਂਠੀਆਂ ਨੂੰ ਪੇਚੀਦਾ ਬਿਮਾਰੀਆਂ ਵਿੱਚ ਸ਼ੁਮਾਰ ਕੀਤਾ ਜਾਂਦਾ ਹੈ ਅਤੇ ਲਾਜ਼ਮੀ ਗੱਲ ਇਹ ਵੇ ਕਿ ਜਿਹੜੀ ਬਿਮਾਰੀ ਪੇਚੀਦਾ ਹੋਵੇਗੀ ਉਹਨੂੰ ਠੀਕ ਹੋਣ ਵਿੱਚ ਵੀ ਵਕਤ ਲੱਗੇਗਾ।
1: ਬਿਲਕੁਲ
0: ਐਸੇ, ਜੇ ਤੁਸੀਂ ਚਾਹੋ ਕਿ ਹਫ਼ਤੇ ਦੋ ਹਫ਼ਤਿਆਂ ਵਿੱਚ ਬਿਮਾਰੀ ਬਿਲਕੁਲ ਠੀਕ ਹੋ ਜਾਵੇ ਤਾਂ ਇਹ ਗੱਲ ਗਲਤ ਹੈ ਮੇਰੇ ਭਾਈ। ਇਹ ਬਹੁਤ ਹੀ ਜ਼ਿੱਦੀ ਬਿਮਾਰੀ ਹੈ ਜਿਹਦਾ ਇਲਾਜ ਲੰਬਾ ਹੁੰਦਾ ਹੈ, ਲਿਹਾਜ਼ਾ ਤੁਸੀਂ ਇਸ ਚੱਕਰ ਵਿੱਚ ਨਾ ਪਵੋ ਕਿ ਬਿਮਾਰੀ ਕਿੰਨੇ ਦਿਨਾਂ ਵਿੱਚ ਠੀਕ ਹੋਵੇਗੀ। ਬਸ ਇਲਾਜ ਜਾਰੀ ਰੱਖੋ ਭਾਈ ਜੀ, ਮੈਂ ਤੁਹਾਨੂੰ ਦਵਾਈ ਪਾਰਸਲ ਕਰਵਾ ਦਿਆਂਗਾ, ਇਹਨੂੰ ਇਸਤੇਮਾਲ ਕਰਕੇ ਮੈਨੂੰ ਫਿਰ ਦੱਸਣਾ ਤਾਂ ਕਿ ਅਗਲੀ ਦਵਾਈ ਵਿੱਚ ਤਬਦੀਲੀ ਹੋ ਸਕੇ। ਮੇਰੇ ਭਾਈ, ਤੁਸੀਂ ਖੁਦਾ 'ਤੇ ਭਰੋਸਾ ਰੱਖੋ, ਇਨਸ਼ਾਅੱਲਾ ਬਹੁਤ ਹੀ ਫਾਇਦਾ ਹੋਵੇਗਾ ਕਿਉਂਕਿ ਇਸ ਬਿਮਾਰੀ ਦਾ ਇਲਾਜ ਸਾਡੀ ਦੇਸੀ ਜੜੀ ਬੂਟੀਆਂ ਵਿੱਚ ਮੌਜੂਦ ਹੈ
1: ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਇਹ ਬਿਮਾਰੀਆਂ ਵੀ ਜ਼ਿੱਦੀ ਹੁੰਦੀਆਂ ਨੇ, ਮੈਂ ਤਾਂ ਸਮਝੀ ਸਾਂ ਕਿ ਬੱਚੇ ਹੀ ਜ਼ਿੱਦੀ ਹੁੰਦੇ ਨੇ ਜਿਹੜੇ ਗੋਲੀ ਟੋਫੀ ਦੀ ਜ਼ਿੱਦ ਕਰਦੇ ਨੇ।
0: ਸਮਾ ਜੀ, ਬਾਅਦ ਬਿਮਾਰੀਆਂ ਵਾਕਈ ਸਿੱਧੀ ਹੁੰਦੀਆਂ ਨੇ, ਜਿਵੇਂ ਬੱਚੇ ਨੂੰ ਜ਼ਿੱਦ ਚੜ ਜਾਵੇ ਤੇ ਉਹ ਗੋਲੀ ਤੇ ਟਾਫੀ ਨਾਲ ਵੀ ਠੀਕ ਨਹੀਂ ਹੁੰਦਾ। ਇਸੇ ਤਰ੍ਹਾਂ ਜ਼ਿੱਦੀ ਬਿਮਾਰੀਆਂ ਵੀ ਹਲਕੀ ਫੁਲਕੀ ਦਵਾਈਆਂ ਨਾਲ ਠੀਕ ਨਹੀਂ ਹੁੰਦੀਆਂ ਤੇ ਫਿਰ ਉਹਨਾਂ ਦਾ ਇਲਾਜ ਕਿਸੇ ਸਪੈਸ਼ਲ ਚੀਜ਼ ਨਾਲ ਹੀ ਕਰਨਾ ਪੈਂਦਾ ਹੈ।
1: ਅੱਛਾ ਅੱਛਾ, ਤੇ ਇਹ ਗੱਲ ਹੈ, ਯਾਨੀ ਉਹੀ ਗੱਲ ਕਿ ਡੰਡਾ ਪੀਰ ਵਿਗਣਿਆ ਤਿਗਣਿਆ ਦਾ। ਸੁਲੇਮਾਨ ਸਾਹਿਬ, ਈਮੇਲ ਨਾਸਰ ਮਹਿਮੂਦ ਸਾਹਿਬ ਨੇ ਲਿਖੀ ਹੈ
0: ਜੀ।
1: ਇਹ ਕਹਿੰਦੇ ਨੇ ਕਿ ਮੇਰਾ ਮੈਦਾ ਖਰਾਬ ਹੈ, ਕਬਜ਼ ਰਹਿੰਦੀ ਹੈ, ਖਾਣਾ ਹਜ਼ਮ ਨਹੀਂ ਹੁੰਦਾ, ਭੁੱਖ ਬਹੁਤ ਘੱਟ ਹੈ, ਖਾਣੇ ਤੋਂ ਬਾਅਦ ਖੱਟੀਆਂ ਡਿਕਾਰਾਂ ਤੇ ਗੈਸ ਹੋ ਜਾਂਦੀ ਹੈ, ਹਰ ਵੇਲੇ ਸੁਸਤੀ ਤੇ ਥੱਕਣ ਰਹਿੰਦੀ ਹੈ, ਥੋੜਾ ਜਿਹਾ ਕੰਮ ਕਰਾਂ ਤੇ ਸਾਹ ਫੁੱਲਦੀ ਹੈ, ਦੱਸ ਨਹੀਂ ਸਕਦਾ ਕਿ ਪੇਟ ਵਿੱਚ ਸੱਜੇ ਪਾਸੇ ਦਰਦ ਹੁੰਦਾ ਹੈ, ਮਸ਼ਵਰਾ ਦਿਓ।
0: ਨਾਸਰ ਭਾਈ, ਤੁਸੀਂ ਜਿਹੜੀਆਂ ਲਾਮਤਾਂ ਲਿਖੀਆਂ ਨੇ ਉਹਦੇ ਮੁਤਾਬਿਕ ਤੁਹਾਡਾ ਮਿਹਦਾ ਹੀ ਖਰਾਬ ਨਹੀਂ ਬਲਕਿ ਤੁਹਾਡਾ ਜਿਗਰ ਵੀ ਠੀਕ ਕੰਮ ਨਹੀਂ ਕਰ ਰਿਹਾ, ਬਲਕਿ ਜਿਗਰ ਵੱਧ ਗਿਆ ਹੈ। ਮੇਰੇ ਭਾਈ, ਤੁਸੀਂ ਚਕਰਾਈ ਅਤੇ ਬਾਜ਼ਾਰੀ ਚੀਜ਼ਾਂ ਬਿਲਕੁਲ ਛੱਡ ਦਿਓ ਅਤੇ ਸੁਬਹ ਸ਼ਾਮ ਪੈਦਲ ਜ਼ਰੂਰ ਤੁਰਿਆ ਕਰੋ। ਮੈਂ ਤੁਹਾਨੂੰ ਦਵਾਈ BP ਕਰਵਾ ਦਿਆਂਗਾ, ਤੁਸੀਂ ਦਵਾਈ ਵਿੱਚ ਨਾਗਾ ਨਹੀਂ ਕਰਨਾ। ਸੋਹਣੇ ਰੱਬ ਦੀ ਮਿਹਰਬਾਨੀ ਨਾਲ ਇਹ ਤਕਲੀਫ ਇਨਸ਼ਾਅੱਲਾ 2-3 ਹਫ਼ਤਿਆਂ ਦੇ ਇਲਾਜ ਤੋਂ ਬਾਅਦ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਵੇਗੀ
1: ਇਨਸ਼ਾਅੱਲਾ ਤਾਲਾ। ਜੀ ਨਾਸਰ ਭਾਈ, ਤੁਹਾਡੀ ਬਿਮਾਰੀ ਦੀ ਪੂਰੀ ਤਸ਼ਖੀਸ ਹੋ ਗਈ ਹੈ, ਹੁਣ ਇਲਾਜ ਵੱਲ ਤਵੱਜੋ ਰੱਖੋ, ਰੱਬ ਖੈਰ ਕਰੇਗਾ। ਸੁਲੇਮਾਨ ਸਾਹਿਬ, ਬਾਜ਼ ਬੰਦਿਆਂ ਦੇ ਦਿਮਾਗ ਤੇ ਬਹੁਤ ਹੀ ਤੇਜ਼ ਹੁੰਦੇ ਨੇ।
0: ਸਹਿਮਾ ਜੀ, ਜਿਹੜੀ ਤੇਜ਼ੀ ਦੀ ਗੱਲ ਤੁਸੀਂ ਕਰ ਰਹੇ ਹੋ ਨਾ, ਉਹ ਦਿਮਾਗ ਦੀ ਤੇਜ਼ੀ ਨਹੀਂ ਹੁੰਦੀ ਬਲਕਿ ਉਹ ਸ਼ੈਤਾਨੀ ਦਿਮਾਗ ਦੀ ਤੇਜ਼ੀ ਹੁੰਦੀ ਹੈ ਜਿਹੜੀ ਰੂਹ ਦੀ ਸਿਹਤ ਨੂੰ ਨੁਕਸਾਨ ਦਿੰਦੀ ਹੈ।
1: ਜੀ ਬਿਲਕੁਲ ਠੀਕ ਆਖਿਆ ਤੁਸੀਂ, ਇਹੋ ਜਿਹੀ ਤੇਜ਼ੀ ਤੋਂ ਰੱਬ ਹੀ ਬਚਾਏ। ਸੁਲੇਮਾਨ ਸਾਹਿਬ, ਅਗਲੀ ਈਮੇਲ ਭਰਾ ਨਸਰੁੱਲਾ ਕੁਰੈਸ਼ੀ ਹੋਰਾਂ ਦੀ ਹੈ। ਸੁਲੇਮਾਨ ਸਾਹਿਬ, ਇਹਨਾਂ ਨੂੰ ਪਾਇਲ ਦੀ ਤਕਲੀਫ ਹੈ, ਇਹ ਕਹਿੰਦੇ ਨੇ ਕਿ ਮੋਕਿਆਂ ਦਾ ਆਪਰੇਸ਼ਨ ਵੀ ਕਰਵਾਇਆ ਸੀ ਪਰ ਫਿਰ ਵੀ ਮੌਕੇ ਬਣ ਗਏ ਨੇ। ਸੁਲੇਮਾਨ ਸਾਹਿਬ, ਜੇ ਤੁਹਾਡੀ ਹਕਮਤ ਵਿੱਚ ਇਹਦਾ ਕੋਈ ਇਲਾਜ ਹੈ ਤੇ ਦਵਾਈ ਪਾਰਸਲ ਕਰ ਦਿਓ।
0: ਨਸਰੁੱਲਾ ਭਾਈ, ਤੁਸੀਂ ਤੇ ਜਾਣਦੇ ਹੀ ਹੋ ਕਿ ਇਹ ਬਿਮਾਰੀ ਕਿੰਨੀ ਭੈੜੀ ਹੁੰਦੀ ਹੈ ਜਿਹੜੀ ਆਪਰੇਸ਼ਨ ਤੋਂ ਬਾਅਦ ਵੀ ਠੀਕ ਨਹੀਂ ਹੁੰਦੀ, ਪਰ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਸਾਡੇ ਕੋਲ ਇਹੋ

0: ਜਿਹੜੀ ਬੂਟੀਆਂ ਮੌਜੂਦ ਨੇ ਜਿਹੜੀਆਂ ਇਸ ਬਿਮਾਰੀ ਨੂੰ ਬਿਲਕੁਲ ਜੜ੍ਹ ਤੋਂ ਖਤਮ ਕਰ ਦਿੰਦੀਆਂ ਨੇ ਅਤੇ ਬਗੈਰ ਕਿਸੇ ਆਪਰੇਸ਼ਨ ਦੇ ਮੌਕੇ ਬਿਲਕੁਲ ਠੀਕ ਹੋ ਜਾਂਦੇ ਨੇ। ਮੇਰੇ ਭਾਈ, ਤੁਸੀਂ ਮਿਰਚਾਂ ਅਤੇ ਬਾਜ਼ਾਰੀ ਖਾਣੇ ਬਿਲਕੁਲ ਛੱਡ ਦਿਓ, ਮੈਂ ਤੁਹਾਨੂੰ ਇੱਕ ਬਹੁਤ ਹੀ ਜ਼ਬਰਦਸਤ ਦਵਾਈ ਪਾਰਸਲ ਕਰਵਾਵਾਂਗਾ, ਤੁਸੀਂ ਉਹਨੂੰ ਇਸਤੇਮਾਲ ਕਰਨਾ ਅਤੇ ਫਿਰ ਦੱਸਣਾ ਕਿ ਤੁਹਾਡੀ ਬਿਮਾਰੀ ਠੀਕ ਹੋਈ ਹੈ ਕਿ ਨਹੀਂ। ਸੋਹਣੇ ਰੱਬ ਦੀ ਮਿਹਰਬਾਨੀ ਨਾਲ ਬਵਾਸੀਰੀ ਮੌਕੇ ਖੁਸ਼ ਹੋ ਕੇ ਝੜ ਜਾਣਗੇ ਅਤੇ ਬਿਲਕੁਲ ਆਰਾਮ ਆ ਜਾਏਗਾ।
1: ਇਨਸ਼ਾਅੱਲਾ ਤਾਲਾ ਹਤੁਲਮਾਨ ਸਾਹਿਬ ਹਾਜ਼ਰ ਹੈ ਅਗਲੀ ਈਮੇਲ ਜਿਹੜੀ ਜ਼ਿੱਦੀ ਬਿਮਾਰੀਆਂ ਨਾਲ ਭਰੀ ਹੋਈ ਹੈ ਤੇ ਤੁਹਾਨੂੰ ਇਹਦਾ ਇਲਾਜ ਵੀ ਸਪੈਸ਼ਲੀ ਕਰਨਾ ਪਵੇਗਾ। ਸੁਲੇਮਾਨ ਸਾਹਿਬ, ਈਮੇਲ ਨਵੀਦ ਬਾਟ ਸਾਹਿਬ ਨੇ ਲਿਖੀ ਹੈ। ਇਹ ਕਹਿੰਦੇ ਨੇ ਕਿ ਲੱਤਾਂ, ਕਮਰ ਤੇ ਸਾਰੇ ਜਿਸਮ ਵਿੱਚ ਦਰਦ ਹੁੰਦਾ ਹੈ, ਚਿਹਰੇ ਦੀਆਂ ਹੱਡੀਆਂ ਨਿਕਲ ਆਈਆਂ ਨੇ, ਨਜ਼ਰ ਡਿੱਗਦੀ ਜਾ ਰਹੀ ਹੈ, ਸਿਰ ਵਿੱਚ ਹਲਕਾ ਹਲਕਾ ਦਰਦ ਰਹਿੰਦਾ, ਰਾਤ ਨੂੰ ਨੀਂਦ ਨਹੀਂ ਆਉਂਦੀ ਤੇ ਹਰ ਵੇਲੇ ਸੁਸਤੀ ਜਿਹੀ ਰਹਿੰਦੀ ਹੈ। ਜਿਸਮ ਇੰਨਾ ਕਮਜ਼ੋਰ ਹੋ ਗਿਆ ਹੈ ਕਿ ਸਾਬੀ ਤਾਕਤ ਮਹਿਸੂਸ ਹੀ ਨਹੀਂ ਹੁੰਦੀ, ਭੁੱਖ ਜ਼ਰਾ ਨਹੀਂ ਲੱਗਦੀ, ਹੱਥ ਪੈਰ ਸੜਦੇ ਨੇ ਤੇ ਹਰ ਵੇਲੇ ਪਿਆਸ ਲੱਗਦੀ ਹੈ। ਬਹੁਤ ਪਰੇਸ਼ਾਨ ਆ, ਕੁਝ ਸਮਝ ਨਹੀਂ ਆਉਂਦਾ ਕਿ ਮੇਰਾ ਕੀ ਬਣੇਗਾ। ਮੈਂ ਤੇ ਇਲਾਜ ਕਰਾ ਕਰਾ ਤੇ ਥੱਕ ਗਿਆ ਵਾਂ, ਮਿਹਰਬਾਨੀ ਕਰਕੇ ਦਵਾਈ ਪਾਰਸਲ ਕਰ ਦਿਓ।
0: ਸਹਿਮਾ ਜੀ, ਮੇਰੇ ਕੋਲ ਤੇ ਇਹੋ ਜਿਹੀ ਜ਼ਿੱਦੀ ਬਿਮਾਰੀਆਂ ਦੇ ਮਰੀਜ਼ ਆਉਂਦੇ ਹੀ ਰਹਿੰਦੇ ਨੇ,
1: ਬਿਲਕੁਲ,
0: ਪਰ ਮੈਂ ਰੱਬ ਦਾ ਸ਼ੁਕਰ ਅਦਾ ਕਰਨਾ ਵਾਂ ਕਿ ਸੋਹਣਾ ਰੱਬ ਮੇਰੇ ਇਲਾਜ ਨਾਲ ਮਰੀਜ਼ਾਂ ਨੂੰ ਸਿਹਤ ਅਤਾ ਕਰਦਾ ਹੈ।
1: ਬੇਸ਼ੱਕ
0: ਨਵੀਦ ਭਾਈ, ਮੈਂ ਤੁਹਾਡੀ ਹਾਲਤ ਅਤੇ ਤੁਹਾਡੀ ਬਿਮਾਰੀ ਨੂੰ ਪੂਰੀ ਤਰ੍ਹਾਂ ਸਮਝ ਗਿਆ ਵਾਂ, ਪਰ ਮਸਲਾ ਇਹ ਵੇ ਕਿ ਤੁਹਾਨੂੰ ਇਲਾਜ ਤੋਂ ਬਾਅਦ ਵੀ ਆਰਾਮ ਕਿਉਂ ਨਹੀਂ ਹੋਇਆ। ਮੇਰਾ ਖਿਆਲ ਹੈ ਕਿ ਤੁਹਾਡੀ ਬਿਮਾਰੀ ਦੀ ਹਾਲੇ ਪੂਰੀ ਤਰ੍ਹਾਂ ਤਸ਼ਖੀਸ ਹੀ ਨਹੀਂ ਹੋਈ, ਯਾਨੀ ਤੁਸੀਂ ਤਜਰਬਾਤੀ ਦਵਾਈਆਂ ਹੀ ਖਾਂਦੇ ਰਹੇ ਹੋ। ਬਹਰਹਾਲ ਮੇਰੇ ਭਾਈ, ਤੁਸੀਂ ਕਿਸੇ ਦਿਨ ਦਵਾਖਾਨੇ ਤੇ ਤਸ਼ਰੀਫ ਲਿਆਓ, ਮੈਂ ਚੈੱਕਅਪ ਕਰਨ ਤੋਂ ਬਾਅਦ ਹੀ ਕੋਈ ਚੰਗੀ ਜਿਹੀ ਦਵਾਈ ਤਜਵੀਜ਼ ਕਰਾਂਗਾ ਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਅਸਾਬੀ ਕਮਜ਼ੋਰੀ ਵੀ ਦੂਰ ਹੋ ਜਾਵੇਗੀ ਤੇ ਦੂਜੀਆਂ ਬਿਮਾਰੀਆਂ ਤੋਂ ਵੀ ਮੁਕੰਮਲ ਆਰਾਮ ਆ ਜਾਏਗਾ, ਕਿਉਂਕਿ ਇਹਨਾਂ ਤਮਾਮ ਬਿਮਾਰੀਆਂ ਦਾ ਕਾਮਯਾਬ ਮੁਕੰਮਲ ਔਰ ਮੁਅੱਸਰ ਇਲਾਜ ਸਾਡੀ ਜੜੀ ਬੂਟੀਆਂ ਵਿੱਚ ਮੌਜੂਦ ਹੈ।
1: ਜੀ ਨਵੀਦ ਭਾਈ, ਹੁਣ ਬਿਮਾਰੀਆਂ ਦੀ ਜ਼ਿੱਦ ਜਿਹੜੀ ਹੈ ਨਾ, ਇਨਸ਼ਾਅੱਲਾ ਟੁੱਟ ਜਾਵੇਗੀ, ਬਸ ਤੁਸੀਂ ਸੁਲੇਮਾਨ ਸਾਹਿਬ ਦੇ ਮਸ਼ਵਰੇ ਤੇ ਅਮਲ ਕਰੋ। ਸੁਲੇਮਾਨ ਸਾਹਿਬ, ਪ੍ਰੋਗਰਾਮ ਖਤਮ ਹੋਣ ਦਾ ਇਸ਼ਾਰਾ ਮਿਲ ਗਿਆ ਹੈ। ਮੈਂ ਤੁਹਾਡੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਪ੍ਰੋਗਰਾਮ ਵਿੱਚ ਤਸ਼ਰੀਫ ਲਿਆਏ ਤੇ ਭੈਣ ਭਰਾਵਾਂ ਨੂੰ ਆਪਣੀ ਰਾਏ ਦੱਸੀ, ਤੁਹਾਡੀ ਬੜੀ ਬੜੀ ਮਿਹਰਬਾਨੀ।
0: ਸਹਿਮਾ ਜੀ, ਤੁਹਾਡਾ ਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ ਬਹੁਤ ਬਹੁਤ ਸ਼ੁਕਰੀਆ, ਜਿਨ੍ਹਾਂ ਦੀ ਵਜ੍ਹਾ ਨਾਲ ਇਹ ਪ੍ਰੋਗਰਾਮ ਭੈਣ ਭਰਾਵਾਂ ਤੱਕ ਪਹੁੰਚਦਾ ਹੈ।
1: ਜੀ ਸ਼ੁਕਰੀਆ। ਸੋਹਣੇ ਭੈਣ ਭਰਾਓ, ਬਿਮਾਰੀਆਂ ਦੇ ਇਲਾਜ ਬਾਰੇ ਪ੍ਰੋਗਰਾਮ ਪੇਸ਼ ਕੀਤਾ ਗਿਆ ਹਰਬਲ ਐਕਸਪਰਟ ਪ੍ਰੋਫੈਸਰ ਸੁਲੇਮਾਨ ਦੇ ਤਿੱਬੀ ਮਸ਼ਵਰੇ। ਇਸ ਪ੍ਰੋਗਰਾਮ ਵਿੱਚ ਦਵਾਖਾਨਾ ਸੁਲੇਮਾਨ ਦੇ ਚੀਫ ਐਗਜ਼ੈਕਟਿਵ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਤੁਹਾਡੀ ਈਮੇਲਸ ਤੇ SMS ਦੇ ਜਵਾਬ ਦਿੰਦੇ ਨੇ। ਅਗਰ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਕਿਸੇ ਵੀ ਬਿਮਾਰੀ 'ਚ ਪਰੇਸ਼ਾਨ ਨੇ ਜਾਂ ਡਾਕਟਰਾਂ ਤੇ ਹਕੀਮਾਂ ਕੋਲੋਂ ਇਲਾਜ ਕਰਵਾ ਕੇ ਮਾਯੂਸ ਹੋ ਗਏ ਨੇ ਤੇ ਫੌਰੀ ਕਾਮਯਾਬ ਇਲਾਜ ਵਾਸਤੇ ਜਾਂ
2: ਈਮੇਲਸ ਤੇ SMS
1: ਪਾਉਣ ਵਾਸਤੇ ਸਾਡਾ ਪਤਾ ਨੋਟ ਕਰ ਲਓ।
2: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710. ਮੋਬਾਈਲ ਨੰਬਰ ਹੈ 03004142608, ਯਾਨੀ 03004142608 ਤੇ ਸਾਡਾ ਈਮੇਲ ਐਡਰੈਸ ਹੈ suleman.dawakhana@gmail.com।
1: ਭੈਣ ਭਰਾਓ, ਹਮੇਸ਼ਾ ਖੁਸ਼ ਰਹੋ ਤੇ ਸਿਹਤਮੰਦ ਰਹੋ। ਇਸ ਦੁਆ ਦੇ ਨਾਲ ਹੀ ਆਪਣੀ ਭੈਣ ਸਾਇਮਾ ਨੂੰ ਦਿਓ ਇਜਾਜ਼ਤ। ਅਗਲੇ ਪ੍ਰੋਗਰਾਮ ਵਿੱਚ ਹਕੀਮ ਸੁਲੇਮਾਨ ਦੇ ਤਿੱਬੀ ਮਸ਼ਵਰੇ ਲੈ ਕੇ ਤੁਹਾਡੀ ਖਿਦਮਤ ਵਿੱਚ ਫੇਰ ਹਾਜ਼ਰ ਹੋਵਾਂਗੇ। ਉਸ ਵੇਲੇ ਤੱਕ ਰੱਬ ਰਾਖਾ।
3: ਸਰੋਰ ਸੰਗੀਤ ਸਾਜ਼ੋ ਆਵਾਜ਼, ਆਪਕਾ ਮਨਪਸੰਦ ਰੇਡੀਓ ਚੈਨਲ FM 101।